ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸੁਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ

ਆਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ।

ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ।

ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿੜਾਣਾ। ਤੂੰ ਆਪੇ ਦਾਤਾ ਆਪੇ ਭੁਗਤਾ।

ਪਾਵ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ

ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰਹੁ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੁਆ। ਤਿਤ ਘਰ ਅਨਹਦ ਵਾਜੇ, ਅਨਦ ਸੁਣਹੁ ਵਡਭਾਗੀ ਹੋ, ਸਗਲ ਮਨੋਰਥ ਪੂਰੇ।

ਸਤਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸੀ ਭਗਵਤੀ ਪੈਸੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦਿਆ ਵਹਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾਸਦਾ ਤੇ ਅੰਤਰ ਕੇ ਖਾਲਸਾ ਬੋਲੋ ਜੀ ਵਾਹਿਗੁਰੂ ਕੀ ਬਨਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇ ਚਲਾਈ ਤੇ ਵਾਹੀ ਦੇ ਗੰਢੇੜ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਢਵਾਏ ਖੋਪਰੀਆਂ ਲਵਾਈਆਂ ਜਰਖਣੀਆਂ ਤੇ ਚੜੇ ਆਣੇ ਨਚਾਏ ਗਏ ਗੁਰਦੁਆਰਾ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾ ਸਾਸਾ ਸਿੰਘ ਦਬਾਇਆ ਤਿੰਨਾਂ ਦੀ ਕਮਾਈ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਾਹਿਬ ਗੁਰਦੁਆਰਿਆਂ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਚਿਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਵ ਦੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੁਰਬਾਨੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਰਿਵਾਜ ਪੰਥ ਸਦਾ ਸਿਆਜ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੇ ਪੰਥ ਨੂੰ ਵਿਛੋੜਿਆ ਗਿਆ ਦਰਸ਼ਨ ਦਾਤਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰਦੁਆਰ ਜੀਓ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮਨਾ ਦਰਦਾਸ ਨੇ ਪਿਆ ਜਾਣ ਬਖਸ਼ਿਸ਼ ਕੀਤੀ ਹੈ ਅੱਧ ਚਾਨਾ ਪਿੱਤਰ ਗੁਰਬਾਣੀ ਸੁਖ ਸਾਹਿਬ ਸੰਪੂਰਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਾਨਾ ਸੋਧਦਾਰ ਰਹਿ ਰਹਾ ਸਾਧ ਪਾਠ ਕਿਧਰ ਕਿਰਪਾ ਕਰੋ ਭੂਈਆਂ ਭੁੱਲਣ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਗੁਰਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾ ਤਾਂ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨ ਦੀ ਮਜ਼ਬੂਤੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸਾਰੀ ਦੇਗਾਂ ਤਿਆਰ ਕਰਕੇ ਹਾਲ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਆਪ ਦੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦਿਕਾ ਬਖਸ਼ੋ ਅਤੇ ਸਦਾ ਇਹ ਸਿੱਤਰ ਆਪਣੇ ਚਰਨਾਂ ਸੇਵਾ ਦੀ ਭਾਵਨਾ ਮੈਂ ਕਿਰਪਾ ਤਾਂ ਕਰੋ ਗਰੀਬ ਨਿਵਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਸ ਦੀਆਂ ਸਾਫ ਸੰਗਤਾਂ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਾਗਤਾਂ ਦਾ ਦਰ ਤੇ ਸਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਸੇਖ ਕੌਮ ਖਾਲਸਾ ਪੰਥ ਨੂੰ ਏਕ ਦਾ ਸਵਾਗਤ ਪਿਆਰ ਦੀ ਬਖਸ਼ੀ ਕਰਕੇ ਸਤ ਨੋਏ ਦਾਸ ਬਖਸ਼ੋ ਚੰਨਾ ਜੁੜੋ ਗਵਾਨ ਦਾ ਪਿਆਰ ਬਖਸ਼ੀ ਕਰਕੇ ਹਰ ਮੈਦਾਨ ਦੁਆਨ ਫਤ ਬਖਸ਼ ਕਰਦਾ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦੂਰ ਦਰਕਾਰ ਬੈਠੀਆਂ ਲਾਈਫ ਕਰਤਾ ਕੀਤੇ ਸ਼ਰਮਣ ਕਰੀਆਂ ਸਾਰੀ ਸੰਗਤਾਂ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਉਦਮ ਬਖਸ਼ੇ ਸੰਗਤਾਂ ਦੇ ਚੰਨਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਦ ਮਹਾਰਾਜ ਗੁਰੂ ਘਰ ਨੂੰ ਗੁਰੂ ਗ੍ਰੰਥ ਸੇਵਾ ਸੰਗਤ ਹਰ ਸੰਗਤਾਂ ਮਾਇਆ ਭੇਟ ਕਰੀ ਚੰਨਾ ਪ੍ਰਵਾਨ ਕਰੋ ਪਛਾ ਤੇ ਕਮਾਈਆਂ ਸਬਲ ਕਰੋ ਕੱਜ ਵੱਧ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਗਤਾਂ ਪੂਰੀਆਂ ਕਰੋ ਜੀ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁਲਤ ਕਮਾਈ ਬਖਸ਼ੋ ਪਵਿੱਤਰ ਹੁਕਮਨਾਮੇ ਬਖਸ਼ੇ ਕਰਕੇ ਬ੍ਰਹਮ ਅੱਜ ਦੇ ਸ਼ਾਮਾਂ ਦੀ ਕਥਾ ਕੀਰ ਬਾਈ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚੰਨਾ ਪ੍ਰਵਾਨ ਦੀ ਬਣਾਓ ਸਹੀ ਪਿਆਰੇ ਮੈਨੂੰ ਜਿਹੜੇ ਬ੍ਰਹਮ ਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਪ੍ਰਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਬਜੇ ਸ਼ਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਦੋ ਤਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰੇ ਉਤਾਰਨ ਖੰਡਾ

ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਉਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ।

मैं तान दीवान तू है मेरे स्वामी मैं तो दया गया अरदास मैं होर थाओ ना ही जिस पै कर बनंती मेरा दुख सुख तुझी पास धन धन साहब गुरु ग्रंथ साहब जी पावन पवित्र लाहे दरबार दियां हाजरियां भर के लाहे बाणी ये पाठ कथा कीर्तन सरवण करके साहिबां दी बख्शां लै रही परम सत्कार जो सत्संग जियो वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਪਾਗ ਹੋ ਜੋ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ ਕਿ ਇਸ ਨਾਮ ਜਾਓ ਤੀਸ ਨਾਮ ਹੈ ਤੀਸ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਗੁਰੂ ਕਿਰਪਾ ਕਰੀ ਸਾਨੂੰ ਉਸ ਦੀ ਉਸ ਉਪਦੇਸ਼ ਦੇ ਚਰਨ ਦੀ ਸਮਰਥ ਬਖਸ਼ੀ। ਹੁਣ ਕੁਝ ਇੱਕ ਸੂਚਨਾਵਾਂ ਜੀ। ਇੱਕ ਤੇ ਹਰ ਰੋਜ਼ ਦੀ ਤਰ੍ਹਾਂ ਹੈ ਕਿ ਆਪਾਂ ਦਸਵੰਧ ਕੱਢ ਕੇ ਇਹਦੇ ਜਿਹੜੇ ਬਣ ਰਹੀ ਹੈ ਬਿਲਡਿੰਗ ਨੌਰਥ ਅਤੇ ਸਾਊਥ ਹਾਲ ਦੀ ਉਸ ਵਿੱਚ ਹਿੱਸਾ ਪਾ ਕੇ ਗੁਰੂ ਦੀਆਂ ਬਖਸ਼ਾਂ ਲਈਏ। ਸਭ ਨੂੰ ਬੇਨਤੀ ਹੈ। ਦੂਸਰਾ ਹੈ ਜੀ, ਜੋ ਘਰਾਂ 'ਚ ਆਪਾਂ ਨੇ ਸਰਬੱਤ ਦੇ ਭਲੇ ਲਈ ਸਹਿਜ ਪਾਠ ਰੱਖੇ ਨੇ ਉਹਨਾਂ ਦੇ ਭੋਗ ਆਉਂਦੇ ਐਤਵਾਰ ਇੱਥੇ ਮੇਨ ਹਾਲ ਵਿੱਚ ਸਵੇਰੇ 10 ਵਜੇ ਪੈਣੇ ਨੇ ਜੀ। ਆਰੰਭ ਹੋਣੇ 10 ਤੋਂ ਪਹਿਲਾਂ ਆਪ ਜੀ ਨੇ ਬਿਰਾਜਮਾਨ ਹੋ ਜਾਣਾ ਆ ਕੇ, ਤਾਂ ਕਿ ਆਪ ਜੀ ਉਸ ਵਿੱਚ ਹਾਜ਼ਰੀ ਭਰ ਸਕੋ। ਜਿਨ੍ਹਾਂ ਨੇ ਹਾਲੇ ਨਾਂ ਨਹੀਂ ਦਿੱਤੇ ਪਰ ਪੂਰੇ ਕਰ ਲਏ ਉਹ ਆਪਣਾ ਟੈਕਸਟ ਕਰ ਦੇਣ। ਫੋਨ ਨੰਬਰ ਹੈਗਾ 408-712-4145 408-712-4145। ਅਤੇ ਅੱਜ ਕੱਲ੍ਹ ਨੂੰ 18 ਜੂਨ ਨੂੰ ਹੈ ਜੀ ਸ਼ਹੀਦੀ ਵਾਲੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ। ਸੋ ਸਵੇਰੇ ਸ਼ਾਮ ਦੇ ਰਿਸ਼ਮਰੀ ਕੀਰਤਨ ਦਰਬਾਰ ਹੋਣਗੇ। ਸਿੱਖ ਹੈਰੀਟੇਜ ਨਾਈਟ ਵੀ ਕੱਲ੍ਹ ਵੀ ਹੈ। ਕੱਲ੍ਹ ਨੂੰ ਸ਼ਾਮ ਨੂੰ 6:30 ਵਜੇ ਸੈਨਲ ਜਾਇੰਟਸ ਦੀ ਬੇਸਬਾਲ ਗੇਮ ਦੇ ਵਿੱਚ ਜਾ ਕੇ, ਅਤੇ ਇਸੇ ਸੰਬੰਧ ਵਿੱਚ 21 ਨੂੰ ਆਉਂਦੇ ਐਤਵਾਰ 21 ਜੂਨ ਨੂੰ ਮਿੰਨੀ ਕਾਨਫਰੰਸ ਵੀ ਹੋ ਰਹੀ ਹੈ ਜੋ 11:30 ਵਜੇ ਸ਼ੁਰੂ ਹੋ ਜਾਣੀ ਹੈ। ਇਸੇ ਸੰਬੰਧ ਵਿੱਚ ਹੀ ਆਪਾਂ ਉਹਨਾਂ ਦੀ ਹੀ ਉਚਾਰੀ ਹੋਈ ਬਾਣੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਰੋਜ਼ ਸ਼ਾਮ ਨੂੰ ਸੰਗਤੀ ਰੂਪ ਵਿੱਚ ਗੁਰੂ ਘਰ ਮੇਨ ਹਾਲ ਵਿੱਚ ਕੀਤੇ ਜਾਂਦੇ ਨੇ, ਅਤੇ ਉਸ ਲਈ ਬੇਨਤੀ ਹੈ ਸੰਗਤਾਂ ਨੂੰ ਉਹ ਆਉਂਦੇ ਸ਼ਨਿਚਰਵਾਰ ਤੱਕ ਹੈ ਪ੍ਰੋਗਰਾਮ, ਕਿ ਉਹ ਜ਼ਰੂਰ ਆਪ ਜੀ 7:30 ਤੋਂ ਲੈ ਕੇ 9:45 ਵਜੇ ਤੱਕ ਉਸ ਵਿਸ਼ਾ ਜੀ ਭਰ ਕੇ ਬਖਸ਼ਾਂ ਲਓ ਜੀ। ਡਾਕਟਰ ਅਲੰਕਾਰ ਸਿੰਘ ਪਟਿਆਲ ਯੂਨੀਵਰਸਿਟੀ ਦੇ ਡੀਨ, ਉਹਨਾਂ ਨੇ 28 ਜੂਨ ਨੂੰ ਆ ਕੇ ਸਾਡੇ ਪਾਸ ਦੁਪਹਿਰ ਦੇ ਸਮੇਂ ਕੀਰਤਨ ਸਰਵਣ ਕਰਾਉਣਾ। ਸੰਗਤਾਂ ਨੂੰ ਨੋਟ ਕਰ ਲਓ, ਜੂਨ 26-27 ਨੂੰ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਆਹ ਦਾ ਪੁਰਬ ਮਨਾਇਆ ਜਾ ਰਿਹਾ ਜੀ। 3 ਦਿਨ ਇਲਾਹੀ ਬਾਣੀ ਦੇ ਅਖੰਡ ਪਾਠ ਦੇ ਨਾਲ ਗੁਰੂ ਕੇ ਲੰਗਰ ਦੀ ਸੇਵਾ ਉਹਨਾਂ ਵੱਲੋਂ ਹੋ ਰਹੀ ਹੈ। 30 ਜੂਨ ਨੂੰ ਆਇਆ ਜੀ ਪ੍ਰਕਾਸ਼ ਦਿਹਾੜਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਮੀਰੀ ਪੀਰੋ ਅਤੇ ਮਾਲਕਤਾ ਜੀ ਦਾ। 3-4-5 ਨੂੰ ਨਾਮ ਸਿਮਰਨ ਕੈਂਪ ਵੀ ਲੱਗ ਰਿਹਾ ਜੀ ਲਾਇਬ੍ਰੇਰੀ ਦੇ ਵਿੱਚ। 4 ਜੁਲਾਈ ਨੂੰ ਇੰਡੀਪੈਂਡੈਂਸ ਡੇ ਹੈਗੀ ਹੈ, ਅਤੇ ਸਪੈਸ਼ਲ ਕੀਰਤਨ ਆ ਸ਼ਾਮਾਂ ਦੇ ਸਮੇਂ, ਸੰਗਤਾਂ ਵੀ ਆ ਕੇ ਹਾਜ਼ਰੀ ਭਰਨਗੀਆਂ ਜੀ। ਆਓ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ, ਠੀਕ 6:50 ਤੱਕ, 6:50 ਤੋਂ 7:30 ਤੱਕ ਕਥਾ ਹੋਵੇਗੀ। ਭਾਈ ਸਾਹਿਬ ਭਾਈ ਸਿਕੰਦਰ ਸਿੰਘ ਜੀ ਸਿਕੰਦਰ ਸਿੰਘ ਜੀ ਨੇ ਆ ਕੇ ਕਥਾ ਕਰਨੀ ਹੈਗੀ ਹੈ। ਫਿਰ 7:30 ਵਜੇ ਤੋਂ ਸ਼ੁਰੂ ਹੋ ਕੇ 9:45 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਜਾਣੇ ਨੇ ਮੇਨ ਹਾਲ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ। ਆਓ ਅਗਲਾ ਸਮਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਸੁਰਤੇ ਰਾਹੀਂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਜਗੁਣ ਦੇ ਕੀਰਤਨ ਅਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਫਿਰ ਕੀਰਤਨ ਚ ਸਨ, ਜਿਹਨਾਂ ਨੇ ਆਪ ਜੀ ਨੂੰ ਰਾਜਬੰਡ ਦੇ ਕੀਰਤਨ ਸਰਵਣ ਕਰਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਪੰਥੀ ਮਹਾਨ ਵਿਦਵਾਨ ਅਤੇ ਕਥਾਕਾਰ ਸਰਕਾਰ ਯੋਗ ਗਿਆਨੀ ਸਕੱਤਰ ਸਿੰਘ ਜੀ ਕਥਾ ਸਰਵਣ ਕਰਾਉਣਗੇ 7:30 ਤੱਕ। 7:30 ਵਜੇ ਠੀਕ ਆਪਾਂ ਨੇ ਸ਼ੁਰੂ ਕਰਨਾ ਹੈ ਜੀ ਇਸ ਮੇਨ ਹਾਲ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਰੋਜ਼ ਦੀ ਤਰ੍ਹਾਂ, ਅਤੇ 9:45 ਤੱਕ ਇਹ ਪ੍ਰੋਗਰਾਮ ਹੁੰਦਾ। ਆਉਂਦੇ ਸ਼ਨਿਚਰਵਾਰ ਤੱਕ ਹੈ ਪ੍ਰੋਗਰਾਮ। ਇਹ ਸੰਗਤਾਂ ਨੂੰ ਬੇਨਤੀ ਹੈ ਆ ਕੇ ਹਾਜ਼ਰ ਕਰਕੇ ਲਾਹ ਲੈਣ ਲਈ। ਬਾਕੀ ਸੂਚਨਾ ਪਹਿਲਾਂ ਦੱਸੀਆਂ ਗਈਆਂ ਨੇ, ਸਮਾਂ ਨਹੀਂ ਲਾਉਣਾ ਉਹਨਾਂ 'ਤੇ ਮੈਂ। ਅਤੇ ਆਓ ਹੁਣ ਆਪਾਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਤਨਾਮ ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ

भगता कहो नाम आधार है, नामे सुख होई। नानक मन तन रवरया गुरमुख हर सोई। नानक मन तन रवरया गुरमुख हर सोई। तन तन सतगुरु साहिब श्री गुरु ग्रंथ साहिब महाराज जी दी पावन गोदी च सवाए मान गुरु सवारी वडभागी साध संगत जीओ, करो रसना पवित्र आखो वाहे गुरु जी का खालसा वाहे गुरु जी की फतेह। गुरु पातशाह जी की रहमत नाल कुछ पल सतगुर सच्चे पातशाह की पावन हजूरी च सभायमान होण दा सुभाग मालक ने बख्शिश किया है। तुरकी बाणी का अमृतमय कीर्तन आप श्रवण कर रहे सो गुरु के कीर्तनिया पासों। उपरंत रोजाना की तरह 22 की जड़ी लड़ीवार विचार सतगुर सच्चे पातशाह की पावन हजूरी शाम नूं हुंदी है, उस तहत अज का यह पावन शब्द आप जी ने श्रवण किया है। तुरकी बाणी के हर शब्द की तरह इस शब्द विच भी शहनशाह निरंकार के नाम की गल करते हैं, ते नाल ही नाम जिसका जपया जाना है उस परवरतगार की असीम शक्ति का जिक्र करते हैं, जिहड़ा सारी कायनात नूं पैदा करता है। उहदे कल्ले हुए जीव संसार ते पैदा हुंदे ने, सदे संसार तों उठ के तुर जांदे ने। संसार ते रहिंदिआं होइआं इस जीव ने की करना है, किवें जीवन नूं सफलिआं करना है, उहदे लई मार्ग सुखैन किहड़ा है, इहदा जिक्र इस पावन सतगुरु सच्चे पातशाह ने श्लोकां विच अते पौड़ी विच कीता है। सतगुरु गुरु अर्जन देव महाराज जी शहीदां दे सरताज, जिन्हां दा आपां सारे इस सप्ताह विच समुच्चा सिख जगत शहीदी पुरब नूं समर्पित हो करके वक्खो वक्खरे समागम गुरां घरां विच रखे हुए ने, उसे तहत आप कल शाम तो श्री सुखमनी साहब जी के पाठ संगती तौर पर कथा के उपरंत करते हाँ, प्रंभ की गई है कल लड़ी अज भी होंगे। वडभागे जिहड़े समां कढ के उहदे विच हिस्सा लैंदे ने, गुरबाणी नाल जुड़न का यतन करते। सतगुरु गुरु अर्जन देव महाराज जी जिन्हां ने मनुखता नूं सखैन मार्ग दसदियां होइयां अपने गुरसिखां नूं पुरातन धर्मां दी कैद विच्चों आजाद करवाया है, खास करके ब्राह्मण दे पुणे हुए जाल दे विच्चों कि किवें किवें वहमां भरमां पखंडां विच पा करके ते आम जनता तों दान दक्षिणा कठियां करिया करदा सी। छुरी काढ लेवे हथ दन, हाथ विच छुरी सी शस्त्रां दी, धर्म ग्रंथां दे प्रमाण दे के जो ने आप ही बनाए सन, आ वार चंगा है, ऐस वार आ करना है, ऐस वार आ नहीं करना, कई तरह के पखंड सूतक पातक वहम भरम ऊच नीच छूत छात बड़ा कुछ, उन्हां दे चुंगल विच्चों संगतां नूं गुरबाणी का नाम दे करके गुरबाणी का चानण दे करके सच्चे पातशाह ने आजाद करवाया सी।
ਤੇ ਇਹ ਵਾਰ ਵਾਰ ਜਾ ਕੇ ਸ਼ਿਕਾਇਤਾਂ ਲੈ ਕਰਕੇ ਬਾਦਸ਼ਾਹ ਦੇ ਪੇਸ਼ ਹੁੰਦੇ ਸਨ। ਸਾਡਾ ਇੱਕ ਨਵਾਂ ਹੀ ਧਰਮ ਇਹਨਾਂ ਸ਼ੁਰੂ ਕਰ ਦਿੱਤਾ ਹੈ, ਪੁਰਾਤਨ ਸਾਡੀਆਂ ਰੀਤਾਂ ਸਾਰੀਆਂ ਤੋੜ ਦਿੱਤੀਆਂ ਨੇ। ਔਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਦਾ ਇੱਕ ਬਹੁਤ ਵੱਡਾ ਰੋਲ, ਇਸੇ ਬ੍ਰਾਹਮਣ ਦਾ ਜਿਹੜੀ ਸਰਦਾਰੀ ਟੁੱਟ ਰਹੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸ ਸ਼ਹਿਨਸ਼ਾਹ ਦੇ ਭਾਈ ਜੈਤਾ ਜੀ, ਭਾਈ ਨੰਦਾ ਜੀ, ਭਾਈ ਪਰਾਗਾ ਜੀ ਸੰਗਤੀ ਰੂਪ ਵਿੱਚ ਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਸਵਾਲ ਪੁੱਛਦੇ ਨੇ, ਕਿਉਂਕਿ ਗੁਰੂ ਦਾ ਦਰ ਐਸਾ ਜਿੱਥੇ ਸੱਚੇ ਪਾਤਸ਼ਾਹ ਤਨ ਸਨਮੁਖ ਆ ਕਰਕੇ ਆਪਣੇ ਪਾਵਨ ਬਚਨ ਕਹੇ ਜਾ ਸਕਦੇ ਨੇ, ਗੁਰੂ ਨੂੰ ਸੁਣਾਏ ਜਾ ਸਕਦੇ ਨੇ। ਗੁਰੂ ਕਾ ਸਿਧਾਂਤ ਹੀ ਐਸਾ ਹੈ, ਜਬ ਅਲੱਗ ਦੁਨੀਆਂ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ। ਗੁਰਸਿੱਖ ਆਏ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕੋਈ ਉਪਦੇਸ਼ ਬਖਸ਼ ਦਿਓ, ਕੋਈ ਗਿਆਨ ਦੇ ਦਿਓ, ਜੀਵਨ ਤੁਹਾਡੇ ਅਨੁਸਾਰੀ ਹੋ ਜਾਵੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੱਤਾ, ਭਾਈ ਸਵਾਸ ਸਵਾਸ ਸਿਮਰਨ ਪ੍ਰੰਭ ਕਰੋ, ਇੰਦਰੀਆਂ ਤੋਂ ਸੰਕੋਚ ਕਰਕੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ। ਉੱਠਦਿਆਂ, ਬੈਠਿਆਂ, ਸੁੱਤਿਆਂ, ਜਾਗਦਿਆਂ, ਚੱਲਦਿਆਂ, ਫਿਰਦਿਆਂ ਆਪਣੇ ਮਨ ਚ ਨਿਰੰਕਾਰ ਦੇ ਨਾਮ ਨੂੰ ਜਪਣਾ ਹੈ। ਗੁਰੂ ਕੇ ਹਰ ਸ਼ਬਦ ਵਿੱਚ ਇਹ ਗੱਲ ਜ਼ਰੂਰ ਕਹੀ ਗਈ, ਕਿੰਨੀ ਅਹਿਮੀਅਤ ਵਾਲੀ ਇਹ ਬਾਤ ਹੈ ਕਿ ਜਿੱਥੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪੜ੍ਹਨ ਦਾ ਯਤਨ ਕਰੀਏ, ਕਿਸੇ ਪੰਕਤੀ ਨੂੰ, ਕਿਸੇ ਸਲੋਕ ਨੂੰ, ਕਿਸੇ ਸ਼ਬਦ ਨੂੰ, ਕਿਸੇ ਪੌੜੀ ਨੂੰ, ਉਹਦੇ ਚ ਨਾਮ ਦਾ ਜ਼ਿਕਰ ਹੋਏਗਾ, ਨਾਮ ਸਿਮਰਨ ਦੀ ਬਾਤ ਹੋਏਗੀ ਹਰ ਥਾਂ, ਕਿਉਂਕਿ ਇੰਨਾ ਜ਼ਰੂਰੀ ਹੈ। ਪਰ ਮਨੁੱਖਤਾ ਦੀ ਬਾਤ ਐਸੀ ਵੀ ਇੰਨੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਇੰਨਾ ਉਪਦੇਸ਼ ਦਿੰਦੇ ਨੇ, ਵਾਰ ਵਾਰ ਕਹਿਣ ਦੇ ਬਾਵਜੂਦ ਬਹੁਤ ਵਿਰਲੀਆਂ ਰੂਹਾਂ ਨੇ ਜਿਹੜੀਆਂ ਇਸ ਬਾਤ ਨੂੰ ਸਮਝ ਕੇ ਕਿਰਤ ਵਿਰਤ ਕਰਦਿਆਂ ਹੋਏ ਨਿਰੰਕਾਰ ਦੇ ਨਾਲ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਕਰ ਲੈਂਦੀਆਂ ਨੇ। ਅਤੇ ਇਹਨਾਂ ਤਿੰਨਾਂ ਗੁਰਸਿੱਖਾਂ ਨੇ ਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਦੇ ਕੋਲ ਬੇਨਤੀ ਕੀਤੀ, ਸ਼ਹਿਨਸ਼ਾਹ ਜੀ ਉਪਦੇਸ਼ ਬਖਸ਼ੋ। ਅਤੇ ਸ਼ਹਿਨਸ਼ਾਹ ਨੇ ਕਿਹਾ, ਆਪਣੇ ਇੰਦਰੀਆਂ ਨੂੰ ਸੰਕੋਚ ਕੇ ਬਸ ਵਿੱਚ ਕਰਨ ਦਾ ਯਤਨ ਕਰਨਾ, ਆਵਾਰਾ ਨਾ ਹੋਣ, ਕੰਨ ਜੋ ਮਰਜ਼ੀ ਸੁਣੀ ਜਾਂ ਨਹੀਂ ਇਹਨਾਂ 'ਤੇ ਤੁਹਾਡਾ ਕੰਟਰੋਲ ਚਾਹੀਦਾ, ਜੀਵ ਜੋ ਮਰਜ਼ੀ ਬੋਲੀ ਜਾਏ ਨਹੀਂ ਇਹ 'ਤੇ ਕੰਟਰੋਲ ਚਾਹੀਦਾ। ਆਪਣੇ ਇੰਦਰੀਆਂ ਨੂੰ ਸੰਕੋਚ ਕੇ ਅਤੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣੀ ਹੈ। ਗੁਰੂ ਕਾ ਪਾਵਨ ਬਚਨ ਵਚ ਮੰਨ ਲਿਆ ਅਤੇ ਲੱਗ ਪਏ ਸਿਮਰਨ ਕਰਨ, ਬੰਦਗੀ ਕਰਨ, ਕਿਰਤ ਵਿਰਤ ਕਰਦਿਆਂ ਹੋਇਆਂ ਬ੍ਰਾਹਮਣ ਤੋਂ ਮੁਕਤ ਹੋ ਗਏ। ਅਤੇ ਬ੍ਰਹਮ ਨੂੰ ਚੰਗਾ ਨਾ ਲੱਗਾ ਵੀ ਇਹ ਕਰਮ ਕਾਂਡੀ ਸਨ, ਆਉਂਦੇ ਜਾਂਦੇ ਕੋ ਦੇ ਜਾਂਦੇ ਸਨ, ਹੱਦ ਹੋ ਗਈ, ਇਹ ਕੀ ਬਣ ਰਿਹਾ ਸਾਡੇ ਨਾਲ। ਬ੍ਰਾਹਮਣ ਨਾਲ ਸਵਾਲ ਜਵਾਬ ਹੋਏ, ਕਹਿਣ ਲੱਗੇ ਤੁਸੀਂ ਅੱਜ ਕੱਲ੍ਹ ਕਰਮ ਕਾਂਡ ਜਿਹੜਾ ਹੈ, ਜੋ ਬ੍ਰਹਮ ਜੋ ਦੇਵਤਿਆਂ ਦੀ ਬਾਤ ਹੈ, ਜੋ ਵੇਦ ਗ੍ਰੰਥਾਂ ਦੀ ਬਾਤ ਹੈ, ਉਸਨੂੰ ਤਿਆਗ ਕਿਉਂ ਦਿੱਤਾ ਹੈ, ਤੁਹਾਡਾ ਉਧਾਰ ਕਿਵੇਂ ਹੋਏਗਾ? ਅਤੇ ਗੁਰਸਿੱਖ ਸੁਚੇਤ ਕਿਉਂਕਿ ਹੁਣ ਆਜ਼ਾਦ ਹੋ ਗਏ ਨੇ, ਹੁਣ ਇਹਨਾਂ ਦਾ ਡਰ ਬ੍ਰਾਹਮਣ ਵਾਲਾ ਡਰ ਮਿਟ ਗਿਆ ਕਿ ਵਰ ਸਰਾਪ ਦੇ ਦੇਗਾ, ਇਹਨੇ ਜੇ ਕੋਈ ਰਾਹੂ ਕੇਤੂ ਮਗਰ ਲਾ ਤੇ ਤਾਂ ਸਾਡਾ ਕੀ, ਅੱਜ ਵੀ ਅਸੀਂ ਹਾਂ। ਗੁਰੂ ਕਿਰਪਾ ਕਰੇ, ਇਹਨਾਂ ਨੇ ਗੁਰੂ ਅਨੁਸਾਰ ਹੀ ਆਪਣਾ ਜੀਵਨ ਕਰ ਲਿਆ ਅਤੇ ਬ੍ਰਾਹਮਣ ਨੂੰ ਕਹਿਣ ਲੱਗੇ ਅਸੀਂ ਕਰਮ ਕਾਂਡ ਕਿਵੇਂ ਕਰੀਏ, ਧਰਮ ਕਾਂਡ ਤੇਰੇ ਮੁਤਾਬਕ ਕਿਵੇਂ ਕਰੀਏ, ਤੂੰ ਹੀ ਤਾਂ ਸਾਨੂੰ ਸਮਝਾਇਆ ਸੀ ਭਾਈ ਜਦੋਂ ਸੂਤਕ ਪਾਤਕ ਹੋਵੇ, ਕੋਈ ਜਨਮ ਲੈ ਲਏ, ਕੋਈ ਮੌਤ ਹੋ ਜਾਏ ਅਤੇ ਉਦੋਂ ਧਰਮ ਕਰਮ ਜਿਹੜੇ ਉਹ ਉਸ ਗ੍ਰਹਿ ਵਿਖੇ ਉਸ ਵਿਅਕਤੀ ਦੇ ਕੋਲ ਨਹੀਂ ਹੁੰਦੇ, ਉਹ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਸੂਤਕ ਪਾਤਕ ਉੱਤਰ ਨਾ ਜਾਏ। ਅਤੇ ਤੂੰ ਹੀ ਕਿਹਾ ਸੀ ਨਾ, ਅਤੇ ਕਹਿਣ ਲੱਗਾ ਹੁਣ ਕੀ ਹੋ ਗਿਆ? ਕਹਿੰਦਾ ਹੋਇਆ ਕੀ ਵੀ ਗੁਰੂ ਨੇ ਕਿਰਪਾ ਕੀਤੀ ਹੈ, ਸਾਡੇ ਗਿਆਨ ਸਾਡੇ ਅਗਿਆਨ ਪਿਤਾ ਨੂੰ ਮਾਰ ਦਿੱਤਾ, ਸਾਡੇ ਅਗਿਆਨਤ ਪਿਤਾ ਦੀ ਮੌਤ ਹੋ ਗਈ,
ਤੇ ਸਾਡੇ ਮਨ ਵਿੱਚ ਗਿਆਨ ਰੂਪੀ ਪੁੱਤਰ ਪੈਦਾ ਹੋ ਗਿਆ ਹੈ। ਹੁਣ ਸੂਤਕ ਪਾਤਰ ਵਾਲਾ ਤੇਰਾ ਕਰਮਕੰਡ ਕਿਵੇਂ ਕਰੇਗਾ? ਨਹੀਂ ਕਰ ਸਕੇਗਾ ਤੇਰੇ ਕਹੇ ਮੁਤਾਬਕ। ਤੇ ਬ੍ਰਾਹਮਣ ਦਾ ਅਗਲਾ ਸਵਾਲ ਸੀ, ਭਾਈ ਇਹ ਤਾਂ ਸੂਤਕ ਪਾਤ ਕੁਝ ਦਿਨਾਂ ਦਾ ਹੁੰਦਾ ਹੈ, ਹੁਣ ਤਾਂ ਕਿੰਨੇ ਦਿਨ ਹੋ ਗਏ ਗੁਰੂ ਕੋਲ ਗਿਆਨ ਨੂੰ? ਕਹਿਣ ਲੱਗੇ ਤੁਸੀਂ ਆਪ ਕਿਉਂ, ਆਜ਼ਾਦੀ ਦੀ ਬਾਤ ਹੈ, ਬ੍ਰਾਹਮਣ ਥੱਲਿਓ ਨਿਕਲਣਾ ਕੋਈ ਛੋਟੀ ਬਾਤ ਨਹੀਂ। ਬੁਰੀ ਤਰ੍ਹਾਂ ਡਰਾਇਆ ਸੀ, ਕੀ ਪਹਿਨਣਾ ਹੈ, ਕਦੋਂ ਪਹਿਨਣਾ ਹੈ, ਕੀ ਖਾਣਾ ਹੈ, ਕਦੋਂ ਖਾਣਾ ਹੈ, ਕਿਹੜੀ ਰੁੱਤ ਚ, ਬੜਾ ਕੁਝ, ਇੱਕ ਨਹੀਂ ਪੈਰ ਪੈਰ ਤੇ ਪੈਲੀ ਵਾਹੁਣੀ ਕਿ ਨਹੀਂ ਵਾਹੁਣੀ, ਸੁੱਤੀ ਹੈ ਕਿ ਜਾਗਦੀ ਹੈ, ਕਿਹੜਾ ਨਛੱਤਰ ਚੱਲਦਾ, ਕਿਹੜਾ ਗ੍ਰਹਿ ਚੱਲਦਾ ਹੈ, ਕਿਹੜੀ ਰਾਸ਼ੀ ਚੱਲਦੀ ਹੈ, ਕਿਹੜੀਆਂ ਪੈਂਚਕਾਂ ਨੇ, ਬੜਾ ਕੁਝ ਸਰਾਹ ਸਰੋਧ ਕਰਕੇ ਸਾਨੂੰ ਲੁੱਟਣ ਦੇ ਬੜੇ ਢੰਗ ਤਰੀਕੇ ਸਨ। ਗੁਰੂ ਸੱਚੇ ਪਾਤਸ਼ਾਹ ਯਾਦ ਕਰਵਾਇਆ, ਕਹਿਣ ਲੱਗੇ ਸੂਤਕ ਪਾਤਕ ਤੇ ਕੁਝ ਦਿਨਾਂ ਦਾ ਹੁੰਦਾ ਹੈ, ਤੇ ਹੁਣ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੁਰੂ ਕੋਲ ਗਿਆਨ ਨੂੰ, ਹੁਣ ਤੁਸੀਂ ਉਸੇ ਕਰਮਕਾਂਡ ਵਾਲੇ ਪਾਸੇ ਆ ਜਾਓ ਜੋ ਤੁਹਾਨੂੰ ਦੱਸਿਆ ਜਾ ਰਿਹਾ ਅੱਜ ਤੀਕ ਅੱਗੇ ਕਰਦੇ ਰਹੇ। ਕਹਿੰਦੇ ਨਹੀਂ, ਸੂਤਕ ਪਾਤਕ ਮੁੱਕਿਆ ਨਹੀਂ। ਬ੍ਰਾਹਮਣ ਜੀ ਤੁਸਾਂ ਹੀ ਸਮਝਾਇਆ ਸੀ ਕਿ ਸਵਾਸ ਨਾਭੀ ਤੋਂ ਜਨਮ ਲੈਂਦਾ ਹੈ ਤੇ ਨਾਸਕਾ ਰਾਹੀਂ ਇਸਦੀ ਮੌਤ ਹੋ ਜਾਂਦੀ, ਬਾਹਰ ਚਲਾ ਜਾਂਦਾ, ਇਹਦੀ ਮੌਤ ਹੋ ਜਾਂਦੀ ਹੈ, ਇਹ ਤੇ ਲਗਾਤਾਰ ਚੱਲਦਾ ਪਿਆ ਹੈ, ਇਸ ਲਈ ਤੇਰੇ ਵਾਲਾ ਕਰਮ ਕਾਂਡ ਤੇ ਹੋ ਹੀ ਨਹੀਂ ਨਾ ਸਕਦਾ। ਸੱਚੇ ਪਾਤਸ਼ਾਹ ਨੇ ਆਜ਼ਾਦ ਕਰਵਾਇਆ। ਬ੍ਰਾਹਮਣ ਦੁਖੀ ਹੋ ਗਿਆ, ਸਿੱਖ ਮੇਰੇ ਸ਼ਿਕੰਜੇ ਵਿੱਚੋਂ ਲੋਕ ਨਿਕਲ ਰਹੇ ਨੇ, ਇੱਕ ਨਿਕਲਿਆ, ਦੋ ਨਿਕਲੇ, ਚਾਰ ਨਿਕਲੇ, ਬ੍ਰਾਹਮਣ ਇਕੱਠੇ ਹੋਏ, ਜਥਾ ਬਣ ਗਿਆ। ਗੁਰੂ ਪਾਤਸ਼ਾਹ ਦੇ ਖਿਲਾਫ਼ ਸ਼ਿਕਾਇਤਾਂ ਹੋਣੀਆਂ ਸ਼ੁਰੂ ਹੋ ਗਈਆਂ, ਰਾਜ ਦਰਬਾਰ ਲਾਹੌਰ ਜਾ ਕਰਕੇ ਪੇਸ਼ ਹੋਏ, ਬੜੇ ਵਿਲਕੇ ਜਾ ਕੇ ਚੰਦੂ ਵਰਗੇ ਨਾਰ ਲਾਇਆ, ਹੋਰ ਬਥੇਰੇ ਰਲ ਗਏ। ਬੀਰਬਲ ਨੇ ਵੀ ਸਾਥ ਦਿੱਤਾ, ਜਿਹਨੂੰ ਅਸੀਂ ਚੁਟਕਲਿਆਂ ਦਾ ਬਾਦਸ਼ਾਹ ਕਹਿੰਦੇ ਨੇ, ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਵਿੱਚ ਚੰਗਾ ਰੋਲ ਅਦਾ ਕਰਕੇ ਗਿਆ। ਇਹਨਾਂ ਸਭ ਨੇ ਇਹ ਸੀ ਕਾਰਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਕਿਉਂਕਿ ਗੁਰੂ ਸਿਧਾਂਤ ਸੀ ਪੰਡਿਤ ਮੁੱਲਾਂ ਜੋ ਲਿਖਦੀ ਆ, ਛਾੜ ਚਲੇ ਹਮ ਕਸ਼ੂ ਨਾ ਲਈਆ, ਪੰਡਿਤ ਮਲਾਣੇ ਵਾਲੀ ਸਾਰੀਆਂ ਬਾਤਾਂ ਛੱਡ ਕੇ ਕੇਵਲ ਤੇ ਕੇਵਲ ਨਿਰੰਕਾਰ ਨਾਲ ਸਾਂਝ ਭਿਆਲੀ ਪਾਉਣ ਵਾਲੇ ਬਣ ਗਏ। ਤੇ ਪੰਡਿਤ ਵੀ ਵਿਲਕਦਾ ਹੈ, ਬ੍ਰਾਹਮਣ ਵਿਲਕਦਾ ਹੈ, ਕਾਜੀ ਵੀ ਵਿਲਕਦਾ ਹੈ, ਕੱਟੜ ਲੋਕਾਂ ਨੇ ਗੁਰੂ ਪਾਤਸ਼ਾਹ ਦੇ ਖਿਲਾਫ ਬਹੁਤ ਵੱਡਾ ਸ਼ੜਯੰਤਰ ਰਚ ਕੇ ਤੇ ਗੁਰੂ ਸਾਹਿਬਾਨ ਨੂੰ ਸ਼ਹਾਦਤ ਸ਼ਹੀਦ ਕਰਨ ਵਾਲੇ ਪਾਸੇ ਆਪਣਾ ਰੋਲ ਅਦਾ ਕੀਤਾ ਹੈ। ਗੁਰੂ ਪਾਤਸ਼ਾਹ ਦੇ ਬੜਾ ਸਿੱਧਾ ਜਿਹਾ ਪ੍ਰਚਾਰ ਸੀ, ਬੜਾ ਗੁਰੂ ਕੀ ਹਜ਼ੂਰੀ ਚ ਆ ਗਏ ਭਾਈ ਲਾਲੂ ਜੀ, ਪਿਆਰਾ ਜੀ, ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੱਚੇ ਪਾਤਸ਼ਾਹ ਉਧਾਰ ਕੀ ਕਿਉਂ ਹੋਵੇ, ਤੇ ਉਧਾਰ ਦਾ ਬੜਾ ਸੁਖੈਨ ਜਿਹਾ ਰਸਤਾ ਤਿੰਨ ਬਚਨ ਕਹੇ। ਕਹਿਣ ਲੱਗੇ ਮਿੱਠਾ ਬੋਲਣਾ, ਵੰਡ ਕੇ ਖਾਵਣਾ ਤੇ ਨਿਭ ਚੱਲਣਾ, ਬਸ ਇਹ ਤਿੰਨ ਢੰਗ ਹੀ ਅਪਣਾ ਲਓ ਤੇ ਉਧਾਰ ਹੋ ਜਾਏਗਾ। ਐਡਾ ਸੁਖੈਨ ਮਾਰਗ ਸੱਚੇ ਪਾਤਸ਼ਾਹ ਬਖਸ਼। ਲੇਕਿਨ ਸੰਸਾਰ ਦੇ ਲੋਕ ਕਿੱਥੇ ਮੰਨਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਰਹਿੰਦ ਕਰਵਾਉਂਦੇ ਨੇ, ਆਪਣੇ ਸਿੱਖਾਂ ਨੂੰ ਕਿਹਾ ਕਰਦੇ ਸਨ, ਭਾਈ ਸਿੱਖਾ ਨਿਰੰਕਾਰ ਦਾ ਦਿੱਤਾ ਹੋਇਆ ਦਾਣਾ ਪਾਣੀ ਜਦੋਂ ਤੂੰ ਪਕਾਉਂਦਾ ਹੈ, ਪ੍ਰਸ਼ਾਦਾ ਤਿਆਰ ਕਰਦਾ ਹੈ ਨਾ, ਤੇ ਪਹਿਲਾਂ ਕਿਸੇ ਲੋੜਵੰਦ ਕਿਸੇ ਗਰੀਬ ਨੂੰ ਛਕਾ ਕਰਕੇ ਤੇ ਖੁਸ਼ੀ ਮਨਾਇਆ ਕਰ, ਉਹਦੇ ਵਿੱਚੋਂ ਕੋਈ ਵੰਡਣ ਦੀ ਜਾਂਚ ਕਰ, ਕੋਈ ਨਾ ਕੋਈ ਦੇਣ ਦੀ ਜਾਂਚ ਸਿੱਖ, ਭਾਵੇਂ ਮੁੱਠੀ ਆਟਾ ਰੋਜ਼ ਦੇ। ਕਿਸੇ ਗਰੀਬ ਦੀ ਬਾਂਹ ਫੜਨੀ ਇਹ ਗੁਰਮਤ ਮਾਰਗ ਹੈ। ਲੇਕਿਨ ਨਾ ਰਾਜਨੀਤਿਕ ਲੋਕਾਂ ਨੂੰ ਚੰਗਾ ਲੱਗਾ, ਨਾ ਧਾਰਮਿਕ ਲੋਕਾਂ ਨੂੰ ਚੰਗਾ ਲੱਗਾ, ਉਹਨਾਂ ਇਸ ਸੁਖੈਨ ਮਾਰਗ ਦੇ ਪੰਥੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ 'ਚ ਆਪਣਾ ਰੋਲ ਅਦਾ ਕੀਤਾ ਹੈ। ਹੋਰ ਬੜੇ ਕਾਰਨ ਨਿੱਕੇ ਨਿੱਕੇ ਰਲਦੇ ਗਏ, ਉਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਤਸੀਹੇ ਝੱਲ ਕੇ ਅਤੇ ਐਸੀ ਸ਼ਾਂਤੀ ਦਾ
उपदेश दिता है कि तत्ती तवी भी जिन्हों तपा ना सकी, जिन्हों हाड़ की धुप तपा ना सकी, तत्ती रेत ना तपा सकी, संसार तत्ता उन्होंने तपा ना सकिया। ते नाम की मंग चेता करे, जे फिर नाम ते आके बात मुकनी है गुरुकियां दी, नाम तो बिना कुछ नहीं। नाम बिना जो पैरे खाए, जो कुकर जूठन में पाए, नाम तो बिना खाना पीना किसे लेखे नहीं। गुरु पातशाह इथों ती के तत्ती तवी ते बह के भी जदों निरंकार का शुकराना करते, तेरा किया मीठा लागै हर नाम पदार्थ नानक मंग। तत्ती तवी ते बह के भी जिहड़ी चीज मंगी जा सक जा रही होवे वो किन्नी जरूरी होएगी। इस लिए सच्चे पातशाह ने हर शब्द विच, हर श्लोक विच नाम की बात कही, नाम नाल जुड़न की युक्ति दसी है। अज दे इस पावन शब्द विच भी सतगुर सच्चे पातशाह महाराज जी इस तरह का जिक्र करते। हुण सतगुर सच्चे पातशाह जी दे इस पौड़ी विच, पंजवीं पौड़ी है, ते श्लोक गुरु अंगद देव महाराज जी का, दूसरे सतगुरु जी का है। कह लगे जिस तिस कौ तिस स्यों कैसा बोलना, जे आपे जाने जान। कह लगे वो अगे बोलीए की, उन्हू की कहीए, उन्हू की सुनाइए, उदे कोलों की मंगीए, जो घट घट के अंतर की जानता है, जो जानी जान है, उस दा उदे कोलों की कहीए, बिन बोलियां सब कुछ जानदा है। उन्हू साडे अंदर दी हर मंग दा, साडे अंदर दी हर भुख दा पता है। उन्हों जानी जान किया गया इस पावन शब्द विच, जे आपे जाने जान, जाने जान नू जानी जान किया जांदा है। जे यही लफ्ज सिख पकड़ लवे ना, यही कला ही शब्द भी वो जानी जान है, निरंकार मेरे अंदर दी जानदा है, मेरे अंदर दे पावना नू बचना नू जानदा है, मेरे पापा नू जानदा है, ते असी कोई पाप कर ही नहीं सकांगे। जे इस वचन नू ही यकीन सच करके मान लीए, मूह ना ना कहीए, बल्कि यकीन बह जाए प्यो ते सद वेखदा है, सद सुनदा है, जय जय पेखो तय हजूर है, उस तो लुकाया नहीं जा सकता। वो जानी जान है, बिना कहण दे साडे चित विच की है, कौन केड़ी भावना लै करके गुरु घर आया है, ये सब मेरा निरंकार मेरा अकाल पुरख अंतर जामी जानदा है। इसलिए बोल के कहण दी उत्थे लोड़ नहीं पैंदी, पिण बोले सब के जानदा है। ये गल साडे हिरदे च बह जाए, सानू यकीन आ जाए, जिवें गुरु पातशाह पुछ के लोक यकीन करके कमा लैंदे सन, असीं वी कमाउण। बड़े लोग ने जिन्हां कमाया, संगत च बड़े बैठे ने, ऐसियां रूहां संगत च आउंदियां ने जिन्हां ते बड़ी रहमत हुंदी। ऐसे गुरसिखां दा किते संग प्राप्त हो जाए, किते उहनां नाल गलबात करन दा मौका मिल जाए, ते इक वचन नाल ही बड़ी तगड़ी युक्ति दस जांदे ने। पर जे असीं सिखण दी भावना रखीए तां, फिर जे नहीं सीखना फिर किन्ना कहा जाए, किन्ना आख्या जाए, मन हाजरी नहीं होना, तो सुनना किन्ने इतने वार बार सच्चे पाचा मन में चबोधर करते हैं। अगला पावन वचन कहते हैं, चीरी जाके ना फिर। हुण किहदी गल हो रही है, जिहड़ा अंतरजामी है, जिहड़ा निरंकार जानी जान है, ते जिहड़ा साहब नूं पैदा करन वाला, जिहदा जिहदी चीरी ना जा की ना, चीरी चिट्ठी कहिंदे आ, फरमान कहिंदे ने, हुक्म नूं कहिंदे, जिहदा लिखिया होया परवाना मुड़दा नहीं, नहीं फिरदी, बदलिया नहीं जा सकदा, ओ अकाल पुरख अंतरजामी, जिहदा क्या होया फरमान जिहदा सच है, कदी फेरिया नहीं जा सकदा, जिस नूं मोड़िया नहीं जा सकदा, जिस दे अगे किसे दा जोर नहीं चलदा। कह लगे चीरी जा की ना फिर है, साहेब सो परवान, जो मन्या परमन्या सारे पासे निरंकार साहेब है, मालक है सारी कायनात दा, उहदे नाल जुड़न दी गल है। शर्चा चीरी जिस की चलना, जिस दे हुक्म ते चलना सब नूं पैणा है,
ਅਸੀਂ 100 ਹੱਥ ਪਰ ਮਾਰ ਲਈਏ, ਭੱਜ ਲਈਏ, ਨੱਠ ਲਈਏ, ਅਸੀਂ ਨਿਰੰਕਾਰ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਅਸੀਂ ਉਹਦੇ ਹੁਕਮ ਵਿੱਚ ਹੀ ਹਾਂ, ਹੁਕਮ ਵਿੱਚ ਹੀ ਜੰਮੇ ਹਾਂ, ਹੁਕਮ ਵਿੱਚ ਹੀ ਮਰਨਾ ਹੈ। ਉਹਦੇ ਹੁਕਮ ਮੁਤਾਬਕ ਹੀ ਸਾਡੇ ਕੀਤੇ ਕਰਮਾਂ ਦੀ ਸਾਨੂੰ ਸਜ਼ਾ ਮਿਲਦੀ ਪਈ ਹੈ। ਚੰਗੇ ਕਰਮਾਂ ਦਾ ਵੀ ਲੇਖਾ ਜੋਖਾ ਨਿਰੰਕਾਰ ਸਾਡੇ ਮੱਥੇ 'ਤੇ ਲਿਖ ਜਾਂਦਾ ਹੈ, ਮੰਦੇ ਦਾ ਵੀ ਲਿਖ ਜਾਂਦਾ, ਸਾਡੇ ਕਰਮਾਂ ਮੁਤਾਬਕ ਸਾਡਾ ਸੁਭਾਅ ਬਣ ਜਾਂਦਾ ਹੈ, ਸੁਭਾਅ ਜਿਹੜਾ ਸਹਿਜ ਹੋ ਜਾਂਦਾ ਹੈ। ਸਿੱਧੀ ਕੀ ਹੈ? ਕਿਸੇ ਬਾਤ ਨੂੰ ਸਿੱਧ ਕਰ ਲੈਣਾ ਵੀ ਝੂਠ ਨਹੀਂ ਬੋਲਣਾ ਮੈਂ, ਪਰ ਜਿਹਨੇ ਸਿੱਧੀ ਕਰ ਲਈ ਵੀ ਝੂਠ ਨਹੀਂ ਬੋਲਣਾ, ਸੱਚ ਉਹਦੇ ਕੋਲ ਉਹਨੂੰ 100 ਵਾਰੀ ਕਹਿ ਦੀ ਵੀ ਇੱਥੇ ਮਾੜਾ ਜਿਹਾ ਝੂਠ ਬੋਲਦੇ, ਉਹਦੇ ਕੋਲ ਨਹੀਂ ਬੋਲਿਆ ਜਾਂਦਾ, ਸਹਿਜ ਅਵਸਥਾ ਐਸੀ ਹੋ ਜਾਂਦੀ ਹੈ, ਐਸਾ ਟਿਕਾਓ ਬਣ ਜਾਂਦਾ ਹੈ ਸੱਚ ਤੋਂ ਬਿਨਾਂ ਹੋਰ ਕੁਝ ਨਹੀਂ। ਉਹ ਫਿਰ ਨਫੇ ਨੁਕਸਾਨ ਨਹੀਂ ਵੇਖਦਾ ਵੀ ਇੱਥੇ ਸੱਚ ਬੋਲਿਆ ਮੇਰਾ ਨੁਕਸਾਨ ਹੋਣਾ, ਨਹੀਂ ਭਾਈ ਕੁਛ ਹੋ ਜਾਏ। ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਬਥੇਰੇ ਮੌਕੇ ਮਿਲੇ ਸਨ ਪੈਸੇ ਦੇ ਸਿਫ ਸਲਾਹ ਲਿਖ ਦਿਓ ਹਜ਼ਰਤ ਮਾਮਾ ਸਾਹਿਬ ਦੇ, ਅਤੇ ਕੋਈ ਗੱਲ ਨਹੀਂ ਹੈ, ਸਜ਼ਾਵਾਂ ਮਾਫ਼ ਹੋ ਜਾਂਦੀਆਂ, ਪਰ ਨਹੀਂ ਭਾਈ, ਜੋ ਸੱਚ ਦੇ ਮਾਰਗ ਦੇ ਚੱਲੇ ਨੇ ਉਹ ਥਿੜਕਦੇ ਨਹੀਂ ਹੁੰਦੇ, ਥਿੜਕਣ ਵਾਲੀ ਬਾਤ ਨਹੀਂ, ਉਹ ਚੱਲ ਹੋ ਜਾਂਦੇ, ਅਕਾਲ ਨਾਲ ਜੁੜੇ ਆਪ ਅਕਾਲ ਹੋ ਜਾਂਦੇ ਨੇ। ਉਹਨੂੰ ਪਤਾ ਹੈ ਕਿ ਮਾਰਨ ਅਤੇ ਜਵਾਲਣ ਵਾਲਾ ਕੋਈ ਹੋਰ ਹੈ, ਕਿਸੇ ਹੋਰ ਦੀ ਖੇਡ ਚੱਲਦੀ ਪਈ ਹੈ ਨਿਰੰਕਾਰ ਦੀ, ਜਿਹਦਾ ਚੀਰੀ ਚੀਰੀ ਜਿਸ ਕੀ ਚੱਲਣਾ, ਜਿਹਦੇ ਹੁਕਮ ਨਾਲ, ਜਿਹਦੇ ਪਰਵਾਨੇ ਨਾਲ ਸਨ, ਸਭ ਚੱਲਦੇ ਨੇ, ਹਰ ਜੀਵ ਚੱਲਦਾ ਹੈ, ਭਾਵੇਂ ਅਮੀਰ ਹੈ, ਭਾਵੇਂ ਕੋਈ ਵੱਡਾ ਮਾਲਕ ਹੈ, ਭਾਵੇਂ ਰਾਜਾ ਹੈ, ਭਾਵੇਂ ਸਿਪਾ ਸਲਾਰ ਹੈ, ਚੀਰੀ ਜਿਸ ਕੀ ਚੱਲਣਾ, ਮੀਰ ਮਲਕ ਸਲਾਰ। ਮੀਰ ਅਮੀਰ ਲੋਕ ਕਹਿ ਲਈਏ, ਰਾਜੇ ਲੋਕ ਕਹਿ ਲਈਏ, ਉਹਨਾਂ ਜਿਹਦੇ ਸਾਰੇ ਉਹਦੇ ਹੁਕਮ ਨਾਲ ਜਾਣ ਵਾਲੇ ਨੇ, ਉਹਦੇ ਹੁਕਮ ਨੂੰ ਕੋਈ ਨਹੀਂ ਟਾਲ ਸਕਦਾ, ਕਿੰਨਾ ਵੱਡਾ ਕੋਈ ਬਣਿਆ ਫਿਰੇ। ਜੋ ਤਿਸ ਭਾਵੈ ਨਾਨਕਾ ਸਾਈ ਪਰੇਕਾਰ, ਆਇਆ ਪਾਵਨ ਬਚਨ ਚੇਤੇ ਰੱਖਣ ਵਾਲਾ। ਜੋ ਤਿਸ ਭਾਵੈ ਨਾਨਕਾ, ਆਪੇ ਹਰ ਇੱਕ ਰੰਗ ਹੈ, ਆਪੇ ਬਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ, ਬਸ ਆਹ ਹੈ ਜੋ ਤਦ ਭਾਵੈ ਸਾਈ ਭਲੇ ਕਾਰ। ਹੇ ਸੱਚੇ ਪਾਤਸ਼ਾਹ, ਇਸ ਤਰ੍ਹਾਂ ਦਾ ਸਾਡਾ ਸੁਭਾਅ ਬਣ ਜਾਏ, ਅਸੀਂ ਤੇਰੀ ਰਜ਼ਾ ਨੂੰ ਸਮਝ ਸਕੀਏ, ਤੇਰੇ ਭਾਣੇ ਨੂੰ ਸਮਝ ਸਕੀਏ, ਤੇਰੇ ਹੁਕਮ ਨੂੰ ਸਮਝ ਸਕੀਏ, ਸਾਨੂੰ ਇਹ ਚੇਤੇ ਆ ਜਾਏ ਕਿ ਤੇਰਾ ਹੁਕਮ ਸਦਾ ਹੀ ਵੀ ਹੈ, ਉਹ ਟਲਣਾ ਨਹੀਂ, ਅਤੇ ਜਿਹਨੂੰ ਟਾਲ ਨਹੀਂ ਸਕਦੇ, ਜਿਹਨੂੰ ਮੋੜ ਨਹੀਂ ਸਕਦੇ, ਉਹ ਸਾਰੀ ਤਾਂ ਹੋ ਸਕਦੇ ਹਨ, ਸਮਝ ਕੇ ਨਿਰੰਕਾਰ ਦੇ ਹੁਕਮ ਅਨੁਸਾਰੀ ਹੋ ਜਾਈਏ, ਜਿਵੇਂ ਉਹ ਚਾਹੁੰਦਾ ਹੈ, ਜਿੱਥੇ ਰੱਖਦਾ ਉੱਥੇ ਰਹਿਣਾ ਸਿੱਖ ਲਈਏ। ਅੱਗੇ ਫਿਰ ਜਿਹੜਾ ਜਿੰਨਾ ਚੀਰੀ ਚੱਲਣਾ, ਕਹਿ ਲੱਗੇ ਜਿਹੜੇ ਨਿਰੰਕਾਰ ਦੇ ਪਰਵਾਨੇ 'ਤੇ, ਉਹਦੇ ਸੱਦੇ 'ਤੇ, ਉਹਦੀ ਚਿੱਠੀ 'ਤੇ ਸੰਸਾਰ ਤੋਂ ਕੂਚ ਕਰਦੇ, ਕਿਉਂਕਿ ਉਹਦੇ ਸੱਦੇ ਤੋਂ ਬਿਨਾਂ ਜਾਂਦਾ ਕੋਈ ਨਹੀਂ। ਜਿੰਨਾ ਚੀਰੀ ਚੱਲਣਾ ਹੱਥ 'ਤੇ ਨਾ ਕਿਛ ਨਾ ਹੀ, ਚੱਲਣ ਵਾਲੇ ਦੇ ਹੱਥ ਵਿੱਚ ਕੁਝ ਨਹੀਂ, ਨਿਰੰਕਾਰ ਦੇ ਹੱਥ ਵਿੱਚ ਹੈ, ਬਸ ਭਰਿਆ ਦਰਬਾਰਾ ਭਰਿਆ, ਸਭ ਕੁਝ ਛੱਡ ਕੇ ਖਾਲੀ ਹੱਥੀ ਤੁਰਨਾ, ਇਸ ਤੋਂ ਬਿਨਾਂ ਹੋਰ ਕਾਰੀ ਕੁਛ ਨਹੀਂ ਸਕਦਾ। ਅਤੇ ਅੱਗੇ ਜਾਣ ਵਾਲੀ ਚੀਜ਼ ਨਿਰੰਕਾਰ ਦੇ ਨਾਮ ਜੇ ਪੱਲੇ ਹੈ ਤਾਂ ਫਿਰ ਪ੍ਰਵਾਨ ਹੋ ਗਿਆ, ਫਿਰ ਮ੍ਰਿਤੂ ਤਾਂ ਆਉਣੀ ਨਹੀਂ, ਨਾ ਕੋਈ ਜਨਮ ਅਤੇ ਨਾ ਮਰਨ, ਖਤਮ ਹੋ ਜਾਣਾ। ਪਰ ਸੰਸਾਰੀ ਲੋਕਾਂ ਦੀ ਬਾਤ ਹੈ ਖਾਲੀ ਹੱਥ ਜਾਣ ਵਾਲੀ, ਸਾਹਿਬ ਕਾ ਫਰਮਾਨ ਹੋਏ ਉੱਠੀ ਕਰ ਲੈ ਪਾਏ, ਕਿੰਨੇ ਮਹਿਲ ਮਨਾਰੇ ਖੜੇ ਕਰ ਲੈ, ਕਿੰਨੇ ਬਾਡੀ ਗਾਰਡ, ਕਿੰਨੀ ਸੈਨਾ, ਕਿੰਨੇ ਸਿਪਾ ਸਲਾਹ ਰੱਖ ਲਵੇ। ਜਦੋਂ ਸਾਹਿਬ ਦਾ ਪ੍ਰਮਾਣ ਆ ਗਿਆ ਨਾ, ਕਿੰਨੇ ਵੈਦ ਸਿਰਾਣੇ ਬਿਠਾ ਕੇ ਰੱਖ ਲਾ, ਨਹੀਂ ਗੱਲ ਬਣਨੀ। ਵੈਦਾਂ ਦਾ ਜਿਹੜਾ ਵੱਡਾ ਇਕੱਠ ਹੈ ਨਾ, ਉਹ ਬੰਦੇ ਨੂੰ ਬਚਾ ਨਹੀਂ ਸਕਦਾ, ਕਿਉਂਕਿ ਇਹ ਚੀਰੀ ਆ ਗਈ ਹੈ, ਜਦੋਂ ਲਿਖ ਆ ਗਿਆ, ਜਦੋਂ ਚਿੱਠੀ ਆ ਗਈ, ਜਦੋਂ ਸੱਦਾ ਆ ਗਿਆ, ਨਹੀਂ ਭਾਈ ਸਾਹਿਬ ਕਾ ਫਰਮਾਨ ਹੋਏ, ਜਦੋਂ ਉਹਦਾ ਹੁਕਮ ਆ ਗਿਆ, ਉੱਠੀ ਕਰ ਲੈ ਪਾਹੇ, ਹੁਣ ਕੀ ਕਰ, ਰਸਤੇ ਪੈ ਜਾ ਚੁੱਪ ਕਰਕੇ, ਹੋਰ ਕੁਝ ਨਹੀਂ, ਪੈਣਾ ਹੀ ਪੈਣਾ ਰਸਤੇ ਨਿਰੰਕਾਰ ਦੇ, ਸੰਸਾਰ ਤੋਂ ਕੁਝ ਕਰਨਾ ਪੈਣਾ, ਕੋਈ ਤੈਨੂੰ ਰੋਕ ਨਹੀਂ ਸਕਦਾ, ਨਾ ਕੋਈ ਪੈਸਾ, ਨਾ ਕੋਈ ਡਾਕਟਰ, ਨਾ ਕੋਈ ਵੈਦ, ਨਾ ਧੀਆਂ ਪੁੱਤਰ,
ਨਾ ਬਾਡੀਗਾਰਡ। ਜਦੋਂ ਨਨਕਾਰ ਦਾ ਚੀਰੀ ਆ ਗਈ, ਫਰਮਾਨ ਆ ਗਿਆ, ਹੁਕਮ ਆ ਗਿਆ, ਕਹਿਣ ਲੱਗੇ ਹੁੰਦਾ ਕੀ ਹੈ, ਜਿਹਾ ਚੀਰੀ ਲਿਖਿਆ, ਜਿਹੋ ਜਿਹਾ ਫਰਮਾਨ ਲਿਖਿਆ ਗਿਆ, ਜਿਹੋ ਜਿਹੀ ਚਿੱਠੀ ਆ ਗਈ ਹੈ, ਜਿਹੋ ਜਿਹਾ ਹੁਕਮ ਨਿਰੰਕਾਰ ਦਾ ਹੈ, ਤੇਹਾ ਹੁਕਮ ਕਮਾਏ, ਜੀਵ ਨੂੰ ਉਹ ਮੰਨਣਾ ਹੀ ਪੈਣਾ ਜੋ ਮਰਜ਼ੀ ਕਰੇ। ਇੱਕ ਮੈਂ ਇੱਥੇ ਅੱਗੇ ਵੀ ਇਸ਼ਾਰਾ ਕੀਤਾ ਸੀ, ਹੁਕਮ ਅਤੇ ਉਪਦੇਸ਼ ਵਿੱਚ ਫਰਕ ਹੈ। ਹੁਕਮ ਜੋ ਟਾਲਿਆ ਨਾ ਜਾ ਸਕੇ, ਨਿਰੰਕਾਰ ਦਾ ਹੁਕਮ, ਚੀਰੀ ਜਿਸਨੂੰ ਕਹਿ ਦਿਓ, ਪ੍ਰਵਾਨਾ ਕਹਿ ਦਿਓ, ਚਿੱਠੀ ਕਹਿ ਦਿਓ, ਉਹ ਨਹੀਂ ਜੇ ਟਾਲਿਆ ਜਾ ਸਕਣਾ, ਜੰਮਣਾ ਉਹਦੇ ਹੱਥ ਹੈ। ਜੇ ਕੋਈ ਉਹ ਚੀਜ਼ ਨੂੰ ਪੈਦਾ ਕਰਨਾ ਚਾਹੁੰਦਾ ਕਿਵੇਂ ਰੁਕੇਗਾ, ਜੇ ਕੋਈ ਮਰਨਾ ਚਾਹੁੰਦਾ ਤਾਂ ਕੌਣ ਉਸ ਕੋਲ ਬਚ ਸਕੇਗਾ। ਉਹ ਹਰ ਹਾਲਤ ਵਿੱਚ ਸਾਨੂੰ ਮੰਨਣਾ ਹੀ ਪੈਣਾ ਹੈ, ਅਤੇ ਗੁਰੂ ਉਪਦੇਸ਼ ਕਰਦਾ ਹੈ ਫਿਰ ਉਹੀ ਬਾਤ। ਉਪਦੇਸ਼ ਦਾ ਮਤਲਬ ਹੁੰਦਾ ਗੁਰੂ ਨੇ ਕਹਿਤਾ ਕਿਸੇ ਨੇ ਮੰਨਣਾ ਨਹੀਂ ਮੰਨਣਾ, ਉਹ ਉਪਦੇਸ਼ ਲੈਣ ਵਾਲੇ ਦੇ ਵੱਸ ਹੁੰਦਾ ਹੈ। ਕਈ ਗੁਰੂ ਕੇ ਆਉਂਦੇ ਵੀ ਚੱਲਦੇ ਨਹੀਂ, ਲੈਂਦੇ ਨਹੀਂ, ਸੁਣਦੇ ਹੈ ਨਹੀਂ ਲੈਂਦੇ, ਪਰ ਜਿਹੜੇ ਜਿਨ੍ਹਾਂ 'ਤੇ ਰਹਿਮਤ ਹੋ ਗਈ ਉਹ ਗੁਰੂ ਕੇ ਉਪਦੇਸ਼ ਨੂੰ ਹੁਕਮ ਕਰਕੇ ਮੰਨਦੇ ਨੇ। ਅਸੀਂ ਹੁਕਮਨਾਮਾ ਸ੍ਰੀ ਕਿਹਾ ਜਾਂਦਾ ਹੈ। ਉਹ ਗੁਰੂ ਕੇ ਹਰ ਬਚਨ ਨੂੰ ਸੱਤ ਸੱਤ ਕਰਕੇ ਮੰਨ ਜਾ ਸਕੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਇਸ ਲਈ ਗੁਰਸਿੱਖ ਗੁਰੂ ਕੇ ਪਾਵਨ ਸ਼ਬਦ ਨੂੰ ਹੁਕਮਨਾਮਾ ਕਹਿੰਦੇ ਨੇ। ਇਹ ਟਾਲਣ ਵਾਲਾ ਇਹ ਵੀ ਨਹੀਂ ਹੈ, ਇਹਦੇ ਮਨ ਵਿੱਚ ਭਲਾ ਹੀ ਭਲਾ ਹੈ। ਜੋ ਗੁਰ ਕਹਿੰਦਾ ਉਹਦੇ ਚ ਭਲਾ ਹੀ ਭਲਾ, ਭਾਵੇਂ ਮੌਤ ਦੀ ਬਾਤ ਨਿਰੰਕਾਰ ਕਰੇ ਗੁਰੂ ਕਰੇ, ਸੀਸ ਤਲੀ ਤੇ ਧਰ ਕੇ ਆਉਣ ਦੀ ਗੱਲ ਕਰੇ, ਤੇ ਉਹਦੇ ਵਿੱਚ ਵੀ ਭਲਾ ਹੀ ਭਲਾ ਗੁਰੂ ਕਾ ਹੁਕਮ ਮੰਨਣ ਵਿੱਚ। ਛੰਛ ਇਹੀ ਗੱਲ ਸਾਨੂੰ ਸਮਝਾ ਰਹੇ ਨੇ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਇਸ ਤਰ੍ਹਾਂ ਹੀ ਹੁਕਮ ਕਮਾਉਣਾ ਪੈਣਾ ਹੈ। ਕੱਲੇ ਆਵੇ ਨਾਨਕਾ, ਇਹ ਜਿੰਨੇ ਜੀਵ ਨੇ ਨਿਰੰਕਾਰ ਦੇ ਹੁਕਮ ਮੁਤਾਬਕ ਕੱਲੇ ਆਉਂਦੇ ਨੇ, ਉਹਨੇ ਜੁਗਤ ਬਣਾਈ ਹੋਈ ਹੈ, ਉਹਨੇ ਅਸੀਂ ਜੁਗਤ ਬਣਾਤੀ, ਮਾਂ ਬਾਪ ਰਾਹੀਂ ਜੀਵ ਪੈਦਾ ਹੁੰਦੇ ਤੇ ਸੱਦੇ ਉੱਠੀ ਜਾਏ, ਉਹਦੇ ਬਣੇ ਹੋਏ ਹੁਕਮ ਨਿਯਮ ਮੁਤਾਬਕ ਸਭ ਨੂੰ ਉੱਠ ਕੇ ਜਾਣਾ ਪੈਂਦਾ। ਤੇ ਕਦੋਂ ਜਾਣਾ, ਜਵਾਨੀ ਵਿੱਚ ਜਾਣਾ ਕਿ ਬਚਪਨ ਵਿੱਚ ਜਾਣਾ ਹੈ ਕਿ ਬੁਢੇਪੇ ਵਿੱਚ ਜਾਣਾ ਹੈ, ਸਾਡੇ ਵੱਸ ਨਹੀਂ। ਇਹ ਨਿਰੰਕਾਰ ਦੀ ਖੇਡ ਹੈ, ਉਹਦਾ ਹੁਕਮ ਹੈ, ਜਿਵੇਂ ਜਿਵੇਂ ਹੁੰਦਾ ਉਸੇ ਤਰ੍ਹਾਂ ਜਿਹਨੂੰ ਜਿਹਨੂੰ ਸੱਦਾ ਆ ਜਾਂਦਾ ਹੈ ਉਹ ਸੰਸਾਰ ਤੋਂ ਤੁਰੇ ਜਾਂਦਾ ਹੈ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਬਚਨ। ਦੂਸਰਾ ਸਲੋਕ ਵੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ, ਜਿਹਦੇ ਵਿੱਚ ਮੇਰੇ ਮਾਲਕ ਕਹਿ ਰਹੇ ਨੇ, ਸਿਫਤ ਜਿਨ੍ਹਾਂ ਕੋ ਬਖਸ਼ੀਐ ਸੇਹੀ ਪੋਤੇਦਾਰ। ਕਹਿਣ ਲੱਗੇ ਜਿਸ ਨੂੰ ਨਿਰੰਕਾਰ ਨੇ ਗੁਰੂ ਰਾਹੀਂ ਸਮੱਤ ਬਖਸ਼ ਦਿੱਤੀ, ਨਿਰੰਕਾਰ ਦੀ ਸਿਫਤਸਲਾਹ ਕਰਨ ਦੀ ਜਾਂਚ ਆ ਗਈ, ਜਿਨ੍ਹਾਂ ਸਿਫਤਸਲਾਹ ਕਰਨੀ ਸ਼ੁਰੂ ਕਰ ਦਿੱਤੀ, ਜਿਹੜੇ ਸ਼ੁਕਰਾਨੇ ਵਿੱਚ ਆ ਗਏ, ਜਿਹੜੀਆਂ ਉਹਦੇ ਦਾਤਾਂ ਨੂੰ ਵੇਖ ਵੇਖ ਕੇ ਅਤੇ ਉਸ ਦਾਤੇ ਨੂੰ ਪਿਆਰ ਕਰਨ ਲੱਗ ਪਏ, ਬੜਾ ਸਖੈਨ ਜਿਹਾ ਮਾਰਗ ਹੈ, ਹਰ ਉਹਦਾ ਸ਼ੁਕਰਾਨਾ ਕਰਦਾ ਸ਼ੁਰੂ ਜੋ, ਹਰ ਵਕਤ ਬੈਠੇ ਹਾਂ ਗੁਰੂ ਘਰ, ਸ਼ੁਕਰਾਨਾ ਕਰੋ ਸੱਚੇ ਪਾਤਸ਼ਾਹ ਸਾਨੂੰ ਇੱਥੇ ਲੈ ਕੇ ਆ ਗਿਆ, ਮੈਨੂੰ ਭਾਗਾਂ ਤੋਂ ਨਹੀਂ ਜਾਇਆ ਜਾਂਦਾ, ਮਾਲਕਾ ਤੂੰ ਤੰਦਰੁਸਤੀ ਦਿੱਤੀ, ਮਾਲਕਾ ਸਾਨੂੰ ਆਉਂਦਿਆਂ ਨੂੰ ਉਪਦੇਸ਼ ਮਿਲ ਗਿਆ ਤੇਰਾ, ਗੱਡੀ ਵਿੱਚ ਬਹਿਣ ਲੱਗਿਆ ਸ਼ੁਕਰਾਨਾ ਮਾਲਕਾ ਤੂੰ ਦਾਤ ਦਿੱਤੀ ਹੈ ਇਸ ਕਾਰ ਦੀ, ਇਸ ਗੱਡੀ ਦੀ ਸਮਰੱਥ ਬਖਸ਼ੀ ਹੈ, ਮੈਂ ਚਲਾਉਣ ਦੇ ਸਮਰੱਥ ਹਾਂ। ਕਈ ਚੰਗੇ ਭਲੇ ਉਸ ਕੋਲ ਚਲਾਉਣ ਦੇ ਸਮਰੱਥ ਨਹੀਂ, ਅੱਗੇ ਦਿਮਾਗ ਨਹੀਂ ਕੰਮ ਕਰਦਾ, ਪੁੱਤਰ ਧੀ ਨੂੰ ਆਉਂਦਿਆਂ ਵੇਖ ਕੇ ਤੇ ਖੁਸ਼ ਹੋਵੋ, ਨਿਰੰਕਾਰ ਇਹ ਬੇ ਦਾਤ ਤੇਰੀ ਦਾਤਾਂ, ਤੇਰੀਆਂ ਦਾਤਾਂ ਨੇ ਸਾਰੀਆਂ, ਘਰ 'ਚ ਵੜਦੇ ਹਾਂ ਸੱਚੇ ਪਾਤਸ਼ਾਹ ਘਰ ਦਿੱਤਾ ਸਿਰ ਲਗਾਉਣ ਲਈ, ਪ੍ਰਸ਼ਾਦਾ ਵੇਖ ਕੇ ਹਰ ਵਕਤ ਸ਼ੁਕਰਾਨਾ ਕੋ। ਪੰਚਮ ਪਾਤਸ਼ਾਹ ਜੀ ਕੋਲ ਸਿੱਖ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਉਧਾਰ ਕਿਵੇਂ, ਕਹਿਣ ਲੱਗੇ ਉਧਾਰ ਕੀ ਹੈ, ਵੀ ਤੂੰ ਪ੍ਰਸ਼ਾਦਾ ਸ਼ੁਕਰਾ ਨਿਰੰਕਾਰ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ, ਅਤਿ ਜ਼ਰੂਰੀ ਹੈ। ਜਿਹਦੇ ਕਹੇ ਦੇ 36 ਪ੍ਰਕਾਰ ਅਸੀਂ ਜਿਹੜੇ ਛਕਦੇ ਹਾਂ ਉਹਨੂੰ ਹਮੇਸ਼ਾ ਹਮੇਸ਼ਾ ਸ਼ੁਕਰਾਨੇ ਦੇ ਤੌਰ 'ਤੇ
ਸ਼ੁਕਰਾਨਾ ਹੀ ਕਰਦਾ ਜਾਵੇ, ਉਹਦੀਆਂ ਦਾਤਾਂ ਸ਼ੁਕਰਾਨਾ ਹੀ ਕਰਦਾ ਜਾਵੇ, ਤੇ ਇਹ ਵੀ ਇੱਕ ਤਰੀਕਾ ਹੈ ਨਿਰੰਕਾਰ ਤੱਕ ਪਹੁੰਚਣ ਦਾ। ਸ਼ੁਕਰਾਨਾ ਇਕੱਲਾ ਹੀ ਪਹੁੰਚਾ ਦੇ, ਇੱਕ ਇੱਕ ਲਫ਼ਜ਼ ਗੁਰਬਾਣੀ ਦਾ ਜਿਹੜਾ ਹੈ ਸਾਨੂੰ ਨਿਰੰਕਾਰ ਦੇ ਦਰ ਤੱਕ ਪਹੁੰਚਾਉਣ ਦੇ ਸਮਰੱਥ ਹੈ। ਸ਼ਰਤ ਇਹ ਹੈ ਕਿ ਉਹਨੂੰ ਸਿੱਖ ਜਿਹੜਾ ਘੁੱਟ ਕੇ ਪਕੜ ਲਵੇ, ਇੱਕ ਨੂੰ ਪਕੜ ਲਵੇ, ਬਸ ਪਹੁੰਚ ਜਾਏਗਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਨਿਰੰਕਾਰ ਨੇ ਆਪਣੇ ਨਾਮ ਦੀ ਸਿਵ ਸਲਾਹ ਬਖਸ਼ ਦਿੱਤੀ, ਸਹੀ ਪੋਤੇਦਾਰ ਸਹੀ ਮਨ ਚ ਉਸ ਖਜ਼ਾਨਚੀ ਸਹੀ ਖਜ਼ਾਨਚੀ ਨੇ ਜਿਹਨਾਂ ਸਹੀ ਧਨ ਜੋੜ ਲਿਆ, ਉਹਦਾ ਸੰਸਾਰੀ ਧਨ ਜੋੜਨ ਵਾਲੇ ਤਾਂ ਬਹੁਤ ਹੋਣਗੇ, ਲੇਕਿਨ ਜਿਨ੍ਹਾਂ ਕੋਲ ਨਿਰੰਕਾਰ ਦੇ ਨਾਮ ਦਾ ਖਜ਼ਾਨਾ ਹੈ ਉਹ ਅਸਲ ਚ ਇਸ ਸੰਸਾਰੀ ਜਨਮ ਵਿੱਚੋਂ ਸਫਲ ਹੁੰਦੇ ਨੇ। ਕੁੰਜੀ ਜਿਨ ਕਹੋ ਦਿੱਤੀ ਆ, ਕਹਿਣ ਲੱਗੇ ਸੱਚੇ ਤਿੰਨਾਂ ਮਿਲੇ ਭੰਡਾਰ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਗਿਆਨ ਰੂਪੀ ਕੁੰਡੀ ਦੇ ਦਿੱਤੀ ਨਾ ਗੁਰੂ ਰਾਹੀਂ, ਤਿੰਨਾਂ ਨੂੰ ਇਹ ਭੰਡਾਰੇ ਮਿਲੇ ਨੇ ਸਿਵ ਸਲਾਹ ਦੇ, ਉਹ ਖਜ਼ਾਨੇ ਦੇ ਮਾਲਕ ਬਣ ਗਏ, ਉਹਨਾਂ ਦੇ ਹੱਥ ਕੁੰਜੀ ਦੇ ਦਿੱਤੀ। ਜਿਹੇ ਭੰਡਾਰੀ ਹੂੰ ਗੁਣ ਨਿਕਲੇ ਤੇ ਕੀ ਜਿਹੇ ਪਰਵਾਨ, ਜਿਨ੍ਹਾਂ ਦੇ ਭੰਡਾਰ ਵਿੱਚੋਂ ਜਿਨ੍ਹਾਂ ਦੇ ਖਜ਼ਾਨੇ ਵਿੱਚੋਂ ਗੁਣ ਨਿਕਲਦੇ ਨੇ, ਸਿਵ ਸਲਾਹ ਨਿਕਲਦੀ ਹੈ। ਕਹਿਣ ਲੱਗੇ ਤੇ ਕੀ ਜਿਹੇ ਪ੍ਰਵਾਨ, ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੁੰਦੇ। ਇਸ ਲਈ ਸੰਸਾਰ ਦੇ ਨਾਲ ਨਾਲ ਨਿਰੰਕਾਰ ਦਾ ਵਣਜ ਵੀ ਕਰਨਾ ਜ਼ਰੂਰੀ ਹੈ। ਮੈਂ ਫਿਰ ਕਹਿ ਦੇਵਾਂ, ਪਰਿਵਾਰ ਅਤਿ ਜ਼ਰੂਰੀ, ਨਿਰੰਕਾਰ ਨੇ ਬਖਸ਼ਿਆ ਹੈ। ਸਾਡੀ ਜ਼ਿੰਮੇਵਾਰੀ ਹੈ ਮਾਂ ਬਾਪ ਦੀ ਸੰਭਾਲ ਕਰਨੀ, ਭੈਣਾਂ ਭਰਾਵਾਂ ਦਾ ਸਾਥ ਦੇਣਾ, ਬੱਚਿਆਂ ਨੂੰ ਪਾਲਣਾ ਸਾਡੀ ਜ਼ਿੰਮੇਵਾਰੀ ਹੈ। ਇਹ ਵੀ ਇੱਕ ਧਰਮ ਹੈ, ਗ੍ਰਿਸਤ ਨੂੰ ਬੜਾ ਵੱਡਾ ਧਰਮ ਗੁਰਮਤਿ ਨੇ ਪ੍ਰਵਾਨ ਕੀਤਾ ਹੈ, ਲੇਕਿਨ ਉਹਦੇ ਨਾਲ ਨਾਲ ਸਭ ਕੁਝ ਦਾਤਾਂ ਦੇਣ ਵਾਲੇ ਨੂੰ ਚੇਤਾ ਰੱਖਣਾ ਆਪਣਾ ਅੱਗਾ ਸਵਾਰਨ ਦੇ ਬਰਾਬਰ ਹੁੰਦਾ। ਮੇਰੇ ਮਾਲਕ ਇੱਥੇ ਕਹਿ ਰਹੇ ਨੇ ਵਾਰ ਵਾਰ, ਕੁੰਜੀ ਜਿਨ ਕਹੋ ਦਿੱਤੀ ਆ ਤਿੰਨਾਂ ਮਿਲੇ ਭੰਡਾਰ, ਜਿਹੇ ਭੰਡਾਰੀ ਹੁਣ ਨਿਕਲੇ ਤੇ ਕੀ ਚੇ ਪ੍ਰਵਾਨ, ਜਿਨ੍ਹਾਂ ਦੇ ਭੰਡਾਰ ਚੋਂ ਨਿਰੰਕਾਰ ਦੇ ਨਾਮ ਦੀ ਸਿਫ਼ ਸਲਾਹ ਨਿਕਲਦੀ ਹੈ ਉਹ ਪ੍ਰਵਾਨ ਹੁੰਦੇ ਨੇ। ਨਦਰ ਤੇ ਨਾ ਕਹੋ ਨਾਨਕਾ ਨਾਮ ਜਿਨ੍ਹਾਂ ਨਿਸ਼ਾਨ, ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਦਾ ਨਿਸ਼ਾਨ ਕੱਢ ਲਿਆ ਆਪਣੇ ਹਿਰਦੇ ਚ, ਨਿਰੰਕਾਰ ਦਾ ਝੰਡਾ ਕੱਢ ਲਿਆ ਹੈ, ਉਹ ਨਦਰ ਦੇ ਮਾਲਕ ਬਣ ਗਏ, ਉਹ ਰਹਿਮਤ ਦੇ ਮਾਲਕ ਬਣ ਗਏ। ਗੁਰੂ ਕਿਰਪਾ ਕਰੇ ਅਸੀਂ ਵੀ ਕਿਤੇ ਇਹੋ ਜਿਹੀ ਅਵਸਥਾ ਦੇ ਮਾਲਕ ਬਣ। ਸੌਖਾਨ ਮਾਰਗ ਹੈ, ਕੋਈ ਕਰਮ ਕਾਂਡ ਨਹੀਂ, ਕਿਰਤ ਵਿਰਤ ਕਰਨੀ ਸੰਸਾਰ ਦੀ, ਬਾਲ ਬੱਚਾ ਪਾਲਦਿਆਂ ਹੋਇਆਂ ਨਿਰੰਕਾਰ ਨੂੰ ਚੇਤੇ ਰੱਖਣਾ, ਦਿੱਤੇ ਦਾਤਾਂ ਨੂੰ ਚੇਤੇ ਰੱਖਣਾ। ਸੱਚੇ ਪਾਤਸ਼ਾਹ ਕੇ ਪੌੜੀ ਗੁਰੂ ਨਾਨਕ ਦੇਵ ਮਹਾਰਾਜ ਉਚਾਰਨ ਕੀਤੀ ਹੋਈ, ਕਹਿੰਦੇ ਨੇ ਨਾਮ ਨਿਰੰਜਣ ਨਿਰਮਲਾ ਸੁਣਿਆ ਸੁਖ ਹੋਈ। ਉਸ ਨਿਰੰਕਾਰ ਜੋ ਮੈਲ ਤੋਂ ਰਹਿਤ ਹੈ, ਨਿਰਅੰਜਣ ਹੈ, ਜੋ ਨਿਰਮਲ ਹੈ, ਜਿਸ 'ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਅਤੇ ਉਹਦੇ ਸਿਮਰਨ ਕਰਨ ਵਾਲੇ 'ਤੇ ਵੀ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸੁਣਿਆ ਸੁਖ ਸੋਈ। ਉਸ ਨਿਰੰਕਾਰ ਦੇ ਨਾਮ ਨੂੰ ਸੁਣਨ ਦੇ ਨਾਲ ਸੁਣਿਆ ਸੁਖ ਹੋਈ। ਸੁੱਖਾਂ ਦੀ ਬਰਕਤ ਹੁੰਦੀ ਹੈ, ਜੀਵਨ ਵਿੱਚ ਸੁੱਖ ਹੀ ਸੁੱਖ ਹੋ ਜਾਂਦੇ ਨੇ ਜਿਹੜਾ ਨਿਰੰਕਾਰ ਦੇ ਨਾਮ ਨਾਲ ਜੁੜ ਜਾਂਦਾ ਹੈ। ਉਸ ਨਿਰੰਜਣ ਦੇ ਨਾਲ, ਉਸ ਨਿਰਮਲ ਦੇ ਨਾਲ ਉਹ ਖੁਦ ਨਿਰਮਲ ਹੋ ਜਾਂਦਾ ਹੈ, ਉਹਦੇ ਵਿੱਚ ਕੋਈ ਮੈਲ ਕੋਈ ਵਕਾਰ ਨਹੀਂ ਰਹਿੰਦਾ। ਸੁਣ ਸੁਣ ਮਨ ਵਸਾਏ ਹੈ ਬੋਝੈ ਜਨ ਕੋਈ, ਵਿਰਲੇ ਜਨ ਗੁਰਮੁਖ ਪਿਆਰੇ ਸੁਣ ਸੁਣ ਕੇ ਨਿਰੰਕਾਰ ਦੇ ਨਾਮ ਨੂੰ, ਉਹਦੀ ਸਿਵ ਸਲਾਹ ਨੂੰ, ਗੁਰੂ ਦੇ ਗਿਆਨ ਨੂੰ ਮਨ ਵਿੱਚ ਵਸਾ ਲੈਂਦੇ ਨੇ, ਉਹਨਾਂ ਦੀ ਸਾਂਝ ਬਣ ਜਾਂਦੀ ਹੈ ਅਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਹੈ। ਬਹਿੰਦਿਆਂ ਉੱਠਦਿਆਂ ਨਾ ਵਿਸਰੈ, ਫਿਰ ਨਿਰੰਕਾਰ ਦਾ ਨਾਮ, ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਖਾਂਦਿਆਂ ਪੀਂਦਿਆਂ ਵਿਚਰਦਿਆਂ ਹਮੇਸ਼ਾ ਨਿਰੰਕਾਰ ਚੇਤੇ ਰਹਿੰਦਾ ਹੈ ਹਰ ਪਲ। ਅਤੇ ਜਿਹਨੂੰ ਹਰ ਪਲ ਚੇਤੇ ਰਹੇਗਾ, ਪਾਪ ਕਿਹੜੇ ਟਾਈਮ ਕਰੇਗਾ, ਠੱਗੀ ਕਿਹੜੇ ਟਾਈਮ ਕਰੇਗਾ, ਕਿਹਦੇ ਨਾਲ ਕਰੇਗਾ, ਜਦੋਂ ਹਰ ਥਾਂ ਨਿਰੰਕਾਰ ਹੀ ਦਿਸੀ ਜਾਣਾ, ਝੂਠ ਕਿਹਦੇ ਨਾਲ ਬੋਲੇਗਾ, ਨਹੀਂ ਬੋਲ ਸਕਣਾ। ਜਿਹੜਾ ਹਮੇਸ਼ਾ ਨਿਰੰਕਾਰ ਦੇ ਨਾਮ ਨਾਲ ਜੁੜੇ, ਉੱਠਦਿਆਂ ਬਹਿੰਦਿਆਂ ਸੁੱਤਿਆਂ ਬਹਿੰਦਿਆਂ ਉੱਠਦਿਆਂ ਨਾ ਵਿਸਰੈ, ਸਾਚਾ ਸੱਚ ਸੋਈ, ਉਹ ਸੱਚਾ ਹੈ, ਸਦੀਵੀ ਰਹਿਣ ਵਾਲਾ ਹੈ,
ਭਗਤਾਂ ਕਉ ਨਾਮ ਆਧਾਰ ਹੈ। ਨਾਮੇ ਸੁਖ ਹੋਈ ਭਗਤ ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ, ਜਿਹਦੇ ਨਾਮੇ ਸੁਖ ਹੋਈ ਤੇ ਉਹਨਾਂ ਦਾ ਜੀਵਨ ਨਾਮ ਕਰਕੇ ਸੁਖਦਾਈ ਹੋ ਜਾਂਦਾ ਹੈ। ਨਾਨਕ ਮਨ ਤਨ ਰਵ ਰਿਹਾ ਗੁਰਮੁਖ ਹਰ ਸੋਈ, ਗੁਰੂ ਵੱਲ ਮੁੱਖ ਕੀਤਿਆਂ ਉਹ ਨਿਰੰਕਾਰ ਹਰ ਪਾਸੇ ਰਵਿਆ ਹੋਇਆ, ਤਨ ਮਨ ਵਿੱਚ ਰਵਿਆ ਹੋਇਆ ਮਹਿਸੂਸ ਹੁੰਦਾ ਹੈ। ਸੰਸਾਰ ਦੇ ਜਰੇ ਜਰੇ ਵਿੱਚ ਰਵਿਆ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਜੈ ਜੈ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ ਸੱਚੇ ਪਾਤਸ਼ਾਹ ਰਹਿਮਤ ਕਰਨ। ਸਾਨੂੰ ਇਹ ਬਾਤ ਸਮਝ ਆ ਜਾਏ, ਸਾਡੇ ਹਿਰਦੇ ਵਿੱਚੋਂ ਨਾਮ ਪ੍ਰਤੀ ਇੱਕ ਹੂਕ ਨਿਕਲੇ, ਅਰਦਾਸ ਬੇਨਤੀ ਨਿਕਲੇ, ਅਸੀਂ ਇਹ ਬਾਤ ਗੁਰੂ ਪਾਤਸ਼ਾਹ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਵਿਸਰ

0: ਸਤਿਗੁਰੂ ਪਾਤਸ਼ਾਹ ਸਭ ਦੀ ਹਾਜ਼ਰੀ ਲੇਖੇ ਲਾਵੇ ਭੁੱਲਾਂ ਚੁੱਕਣ ਦੀ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪੰਜ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰ ਜੋ ਗਿਆਨੀ ਸਿਕੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਲਾਹੇਵੰਦ ਦੀ ਲੜੀਵਾਰ ਕਥਾ ਸਰਵਣ ਕੁਆਈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ ਪਾਠ ਹੋਣਗੇ, ਜੋ ਆਪਾਂ ਕੱਲ੍ਹ ਸ਼ੁਰੂ ਕੀਤੇ ਸੀ, ਬੀਤੇ ਕੱਲ੍ਹ, ਅਤੇ ਸ਼ਨਿਚਰਵਾਰ ਤੱਕ ਹੈ ਪੰਜ ਦਿਨ ਦਾ ਪ੍ਰੋਗਰਾਮ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਰੋਜ਼ 7:30-9:45 ਤੱਕ ਹੁੰਦਾ ਹੈ, ਅਤੇ ਜਿਹੜੇ ਮਾਈਕ ਦੇ ਕੋਲ ਆ ਸਕਦੇ ਆ ਬੀਬੀ ਅੱਗੇ ਆ ਜਾਓ, ਜਿਹੜੇ ਜਿਹੜੇ ਬੋਲਣਗੇ ਨਾਲ, ਤਾਂ ਕਿ ਉਹਨਾਂ ਦੀ ਆਵਾਜ਼ ਵੀ ਜਾ ਸਕੇ। ਅਤੇ ਬਾਕੀਆਂ ਨੂੰ ਵੀ ਬੇਨਤੀ ਹੈ ਕਿ ਆ ਕੇ ਉਹ ਹਾਜ਼ਰੀ ਭਰ ਕੇ ਪਾਠ ਕਰਕੇ ਗੁਰੂ ਸਾਹਿਬ ਦੀਆਂ ਬਖਸ਼ਾਂ ਲੈਣ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਅਤੇ ਕੱਲ੍ਹ ਨੂੰ ਉਹਨਾਂ ਦਾ ਸ਼ਹੀਦੀ ਪੁਰਬ ਹੈ, ਸਵੇਰੇ ਸ਼ਾਮ ਬਧੇਰੀ ਸਿਮਰੀ ਪ੍ਰੋਗਰਾਮ ਹੋਣਗੇ, ਅਤੇ ਪਰ ਸਾਰਾ ਪ੍ਰੋਗਰਾਮ ਬਹੁਤਾ ਐਤਵਾਰ ਹੋਣਾ ਸਾਰਾ ਦਿਨ ਇਸ ਸੰਬੰਧ ਦੇ ਵਿੱਚ ਹੀ। ਆਓ ਹੁਣ ਮੈਂ ਸਮਾਂ ਨਾ ਲਵਾਂ, ਇਸ ਪਾਸੇ ਬੇਨਤੀ ਕਰਾਂ ਭਾਈ ਸਾਹਿਬ ਹਰਭਜਨ ਸਿੰਘ ਨਹਿਰੀ ਅਤੇ ਉਹਨਾਂ ਦੇ ਜਥੇ ਨੂੰ ਕਿ ਉਹ ਲੀਡ ਕਰਨਗੇ ਸਾਰਾ ਪ੍ਰੋਗਰਾਮ 8:45 ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਮਹਿ, ਜੁਗਾਦਿਗੁਰੇ ਨਮਹਿ,
3: ਸਤਿਗੁਰੇ ਨਮਹਿ,
4: ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ।
2: ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ।
4: ਸਿਮਰੋ ਜਾਸ ਸਿਮਰ ਏਕੈ, ਨਾਮ ਜਪਤਿਆ ਗੰਤ ਅਨੇਕੈ।
2: ਵੇਦ ਪੁਰਾਣ ਸਿਮਰਤ ਸੋਧਾਖਰ, ਕਿਨੇ ਰਾਮ ਨਾਮ ਇਕ ਆਖਰ।
4: ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ।
2: ਨਾਖੀ ਏਕੈ ਦਰਸ ਤੁਹਾਰੋ, ਨਾਨਕ ਹੁਣ ਹੋਏ ਉਧਾਰੋ।
4: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ।
2: ਪ੍ਰਭ ਕਾ ਸਿਮਰਨ ਪ੍ਰਭ ਕੈ ਸਿਮਰਨ,
3: ਗਰਭ ਨਾ ਬਸੈ
4: ਪ੍ਰਭ ਕੈ ਸਿਮਰਨ ਦੁਖ ਜਮ ਨਸੈ।
3: ਪ੍ਰਭ ਕੈ
4: ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ।
2: ਸਿਮਰਤ ਕਛ ਬਿਘਨ ਨ ਲਾਭੈ।

0: ਮਾਏ
1: ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭੋ
1: ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
0: ਪ੍ਰਭੋ ਸਿਮਰੈ ਸੇ ਬੇਮੋਤਾਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
0: ਸਿਮਰਨ ਦੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ
1: ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੈ ਤਿਨ ਅਨੰਤ ਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਮੇਰੇ
1: ਕਿਰਪਾ ਤੇ ਅਨੰਦ ਜਾਗ ਨਾਨਕ ਸਿਮਰਨ ਪੂਰਾ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਛੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੈ ਸੇ ਅੰਜਨ ਕੋ ਗਮਾਇਆ ਨਾਨਕ ਤਿਨ ਜਨ ਸਰਣੀ ਪਾਇਆ
1: ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ
0: ਹਰ ਸਿਮਰਨ ਭਏ ਸੇ ਜਸੀ ਦਾਤੇ ਹਰ ਸਿਮਰਨ ਨੀਚਾ ਕੁੰਡ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਰਖਾ

0: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ
1: ਗ੍ਰਹਿ ਭੀਤਰ ਵਸੈ ਆਨੰਦ ਕੇ ਮਾਇਆ ਰਸੈ
0: ਨਿਰੜ ਕਰ ਮਨ ਮਨ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ
1: ਵਿਰੋਧ ਸ਼ਾਂਤ ਕਰੋ ਝੂਠ ਵਿਕਾਰ ਮਹਾਂ ਲੋਕ ਕਰੋ
0: ਆਹੂੰ ਜੁਗਤ ਬਿਹਾਨੇ

0: ਪ੍ਰਸਾਦ ਰੂਪ ਕੰਚਨ ਦੇਹੀ ਲਿਵ ਲਾਓ ਜਿਸ ਰਾਮ ਸੁਨੇਹੀ
1: ਪ੍ਰਸਾਦ ਤੇਰਾ ਬੋਲਾ ਹੈ ਮਨ ਸੁਖ ਪਾਵੇ।

0: ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ
1: ਸਾਧੂ ਕੈ ਸੰਗ ਮਹਿਲ ਪਹੁੰਚੈ
0: ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੈ ਸੰਗ ਪਾਈ ਨਾਮ ਨਾਨਕ ਸਾਧੂ ਕੈ ਕੁਰਬਾਨ
0: ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋਤਨ ਪਾਵੈ ਜਿਸ ਸੰਗ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ
1: ਸਾਧੂ ਕੈ ਸੰਗ ਪਾਪ ਲਾਈ ਸਾਧ ਸੰਗ ਅੰਮ੍ਰਿਤ ਗੁਣਾਈ
0: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
1: ਸਾਧ ਕੈ ਸੰਗ ਨਹੀਂ ਕਟਾ ਦਰਸ਼ਨ ਭੇਟ
0: ਸਾਧ ਕੈ ਸੰਗ ਕਲੂਕ ਤਹਰੈ ਸਾਧ ਕੈ ਸੰਗ ਨਰਕ ਪਰ ਹਰੈ
1: ਸਾਧ ਕੈ ਸੰਗ ਜੋ ਇੱਛਾ ਸੋ

0: ਧਰਮ ਰਖ ਪਾਵੇ।
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮੰਤੇ ਮਿਲਸਾ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ
1: ਸਾਸ ਬਾਬਾ ਮਲਕ ਹੋਵੇ ਤਿਸ ਭਗਵਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਹਰਿ ਪੈ ਬਿਸਨ ਪ੍ਰੀਤ
1: ਹਰ ਕੇ ਤਨ ਹਿਰਦੈ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੇ।

0: ਵੀਰ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੈ ਕੋ ਨਾਮ
1: ਧਾਰੈ
0: ਪਾਸ ਪ੍ਰੇਤ ਮੁਗਧ ਪਾਤਰ ਕਉ ਤਾਰੈ
1: ਸਰਬ ਰੂਪ ਕਾ ਉਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਨ।

ਸਾਈਦੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਆਪੇ ਕਰਨ ਕਰਾਵਨ ਜੋ ਪ੍ਰਭਾਵੈ ਸੋਈ ਫੁਨ ਹੋਗ।

ਕਈ ਕੋਟ ਪ੍ਰਾਣੀ ਅਰਖੰਡ ਕਈ ਕਈ ਕੋਟ ਆਕਾਸ ਬ੍ਰਹਿਮੰਡ ਕਈ ਬਾਰ ਪਸਰੋ ਪਾਸਾਰ ਸਦਾ

0: ਜਗਤ ਬੀਤੇ ਟੁੱਟਾ ਸੰਤਾ ਦੁਖੀ ਕਥਾ ਕਾਜ ਨਾ ਪਹੁੰਚਾ ਸੰਤਾ ਦੁਖੀ ਅੰਤਰ ਤੇ ਤੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਤਾ ਦੁਖੀ ਗਵਰ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਮਛਲੀ ਤੜਪੜਾਏ
0: ਦੁਖੀ ਭੁੱਖਾ ਨੀ ਰਾਜਾ ਜੋ ਪਾਵੇ ਕੀ ਦੰਨੀ ਧਰਾਪ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰ ਗੈ ਮਲੈ
1: ਸਜਾਏ
0: ਦੁਖੀ ਕੀ ਕੁਝ ਅਨਾਸਾ ਸੰਤ ਕਾ ਦੁਖੀ ਹੁਣ ਚੜਾ ਨਰਾਸਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਤਿਗੁਰੋ ਦਿਨ ਰਾਤ ਸਾਸ ਗ੍ਰਾਸ।

0: ਚਰਨੀ ਪਾਓ ਨਾਨਕ ਮਨ ਇਹ ਅਨਰਾਓਰਨਾ ਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣਾ ਹੋਰ
1: ਰੂਪ ਮੰਗਲ ਸਜਾ ਕੈ ਸਰਬ
0: ਮਹਾਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰ ਗ੍ਰਹਿਸਥ ਮੈਂ ਭੋਗੀ।

0: ਆਪਣੀ ਕੀਮਤੇ ਆਪੇ ਪਾਈ ਸਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲੇ ਆਕਾਰ
1: ਨਾਮ ਕੇ ਤਾਰੇ ਪੁੰਨ ਸਭਨ ਨਾਮ ਕੇ ਸੰਗੁਦਰੇ ਸੰਸਵਨ
0: ਬਾਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਸਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸ ਮਾਹਿ ਸਮਾਣੀ
1: ਸਤ ਕਰਮ ਜਾ ਕੀ ਰਤਨਾ ਸਤ ਮੂਲ ਸਤ ਸਤ ਉਤਪਤ
0: ਵਰਨ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਕਰਤਾ ਸੁਧਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ

0: ਸੁਖ ਨਿਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕੀਮਤ ਨਾ ਜਾਣਾ ਕੀ ਗਿਆ ਨਾਨਕ ਜੋਤਿ ਭਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾ ਜਿਨ ਬੁਝਿਆ ਸਿਤ ਆਇਆ ਸਵਾਦ
1: ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ
0: ਜਾਤੇ ਪ੍ਰਭਾ ਤਨਹਾਰ ਜਾਂ ਕੈ ਸੰਤਰ ਸੰਸਾਰ
1: ਸੇਵਕ ਸੋ ਵਡ ਭਾਗੀ ਜਨ

0: ਪਾਰ ਬ੍ਰਹਮ ਏਕ ਹੈ ਆਪ ਨਹੀਂ ਕਸ ਪਾਰ
1: ਜਨਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬਟਭਾਗੀ ਪਾਈਐ
0: ਸਭ ਦਰਸ਼ਨ ਤੇ ਕਟਪਨੀਤ ਪਰ ਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ
0: ਸੁਨ ਕਰ ਵਚਨ ਕਰਨ ਆਗਾਮੀ ਮਨਨ ਸੁਖ ਪਾਤਮ ਪਤਿਆਨੀ
1: ਗੁਰਾ ਗੁਰ ਰਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਵੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਈ ਮਿਲਾਏ

0: ਸਗਲ ਵਿਆਦ ਮਨ ਤੇ ਖੈ ਨਸੇ
1: ਸਾਧਨ ਕਿਰਪਾ ਧਾਰੀ ਸਾਧ ਸੰਜਪ ਨਾਮ ਮੁਰਾਰੀ
0: ਜਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ
1: ਆਪਣੇ
0: ਜਦ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ
1: ਅਰਵਿੰਦ ਦੂਜਾ ਨਾਹੀ ਕੋਈ ਸਰਵ ਨਿਰੰਤਰ ਏਕੋ ਸੋਏ।

0: ਆਪਣ ਚਲਿਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਵਨਾਸੀ ਸੁਖ ਆਪਣੇ ਆਸਨ ਚਾਹ ਜਨਮ ਮਰਨ ਕਹੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਪ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਗੋਚਰ ਪ੍ਰਭ ਏਕਾ ਤਬ ਜਿਤਰ ਗੁਪਤ ਕਿਸ ਪੁੱਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਪਹੁੰਚ ਕੌਣ ਬੰਧਨ

0: ਗੁਣ ਕਾ ਨਾਹੀ
1: ਪਰਵੇਸ਼ਨ
0: ਸੁਣੇ
1: ਹਾਰਾ ਨਾਨਕ ਆਪਸ ਕੋ ਆਪਹਿ ਪਹੁੰਚਾ
0: ਬ੍ਰਜ ਪ੍ਰਪੰਚ ਕਾਰ ਦੇਹ ਗੁਣ ਮੈਂ ਕੀਨੋ ਵਿਸਾਰ
1: ਆਪ ਪੰਥ ਭਈ ਕਹਾਵਤ ਕੋ ਨਰ ਕੋ ਸੁਰਗ ਪੰਚਾ

0: ਵਿਸ਼ਵਾਸ ਕਰਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਗਾ ਹਰੇ ਕਹਿ ਨਾਏ ਸਿੱਧੀ ਆਤਮਾ ਵਿਰਤੀ ਜਾਏ
0: ਬਾਪੋ ਸੇ ਬਾਬ ਨੇ ਆਈ ਹੁਕਮ ਬੂਝ ਪਰਮ ਪਦ ਪਾਈ
1: ਇਸਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ
0: ਹੋਰ ਪੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ
1: ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ

0: ਜਿਸਨ ਬਸਤ ਸਚ ਪਰਿਖਿਆ
1: ਮਨ ਨਾਮ ਜਪੋ ਜੇ ਲਾਏ ਦੁਖ ਦਰਦ ਮਨ ਤੇ ਪਹੁੰਚ ਜਾਏ
0: ਵਾਪਾਰ ਕਰੋ ਵਾਪਾਰੀ ਦਰਗਹਿਨ ਬਹਿ ਕੇ ਤੁਮਾਰੀ
1: ਟੇਕ ਰੱਖੋ ਮਨ ਮਾਹੀ ਨਾਨਕ ਬਹਰ ਨਾ ਆਵਹਿ ਜਾਏ
0: ਤੇ ਦੂਰ ਕਾਂ ਕੋ ਜਾਏ ਉਬਰਹਿ ਰਾਖਨ ਹਰ ਤੇ ਆਏ
1: ਮੇਰੇ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ
1: ਇੰਦਰਾ ਜਾਏ ਮਿਟੈ ਅਹੰਕਾਰ ਕਿਸ ਜਨ ਕੋਈ ਨਾ ਪਹੁੰਚਣ ਹਾਰ
0: ਸਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ
1: ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਸ੍ਰੇਸ਼ਟ
0: ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਸੇਵਾ ਸੇਖ ਪਰਵਾਨ ਅੰਤਰ ਜਾਮੀ ਪੁਰਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਗਵਾ,

ਸੋਹਿਲਾ ਰਾਗ ਗੁਰ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਬ ਸੋਹਿਲਾ ਸਿਮਰੋ ਸ੍ਰਿਜਨਹਾਰੋ ਤੁਮ ਗਾਬ ਮੇਰੇ ਨਿਰਭਾਉ ਕਾ ਸੋਹਿਲਾ ਹਾਂ ਵਾਰੀ ਨਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਆ ਦੇ ਸੰਭਾਲੀ ਨ ਦੇਖੇਗਾ ਦੇਵਨਹਾਰ ਤੇਰਾ ਦਲ ਕਿਮਤ ਨਾ ਪਵੈ ਤਿਸ ਦਾ ਤੇ ਗਬਨ ਸੁਮਾਰ ਸੰਪਤ ਸ਼ਾਹ ਲਿਖਿਆ ਮਿਲ ਕਿਰਪਾ ਬਤੇਲ ਦੇਹੋ ਸਜਣ ਅਸੀਂ ਸੜੀਆਂ ਜਿਹੋ ਬ ਸਾਹਿਬ ਸਿਉ ਮੇਲ ਕਰ ਕਰਿਓ ਪਹੁੰਚ ਸਦੜ ਨਿਤ ਪਵਨ ਸਦਨ ਹਾਰ ਸਿਮਰੀ ਨਾਨਕ ਸੇ ਦੇ ਆਵਨ ਰਾਗ ਸਮਹੱਲਾ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰ ਗੁਰੇ ਕਵਿਸ ਅਨੇਕ ਬਾਬਾ ਜੈ ਕਰ ਕਰਤੇ ਕੀ ਤੁ ਹੋਏ ਸੋ ਕਰ ਰਾਖ ਵਡਾਈ ਤੋਏ ਦਹਾਉ ਵਿਸੋਏ ਜਸੇ ਅਗਨੀਆਂ ਪਹਿਰਾ ਤੇਤੇ ਵਾਰੇ ਮਾਹੋਆ ਸੂਰਜੇ ਕੁਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮਥਾਲ ਰੱਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੰਡਿਆਲ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੇ ਕੈਸੀ ਆਰਤੀ ਹੋਏ ਅਬ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾ ਸਹਿਸ ਦਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੇ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੈ ਸਵਾਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮਹਿਆ ਹੀ ਪਿਆਸਾ ਵਿਭਾ ਜਲ ਦੇਹ ਨਾਨਕ ਸਾਰਨ ਕੋ ਹੋਏ ਰਾਤੇ ਤਿਲ ਨਾਇ ਵਸਾ ਰਾਵ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਜਲੇਪਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸਾਦ ਨ ਜਾਣਿਆ ਤਿਨੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲ ਚੁਬੈ ਦੁਖ ਪਾਵੈ ਜਮਕਾਦ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਦਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਵ ਗੋੜੀ ਪੂਰਵੀ ਮਹੱਲਾ ਪੰਜਵਾ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਏਹਾਂ ਖਾਟ ਚਲੋ ਹਰ ਲਾਹਾ ਗਵ ਸੁਨ ਸੁਹੇਲਾ ਔਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸੁਵਾਜ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰੋ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਮੈਂ ਇਹੋ ਰਸ ਆਗਾ ਤਕਥਾ ਦਿਨ ਜਾਨੀ ਜਾ ਕੋ ਆਏ ਸ਼ਿਵ ਹਾਜੋ ਹਰ ਗੁਰ ਤੇ ਮਨ ਹੈ ਬਸੇਦਾ ਨਿਜ ਕਰ ਮਹਿਲ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸ ਤਾਂ ਕੋ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ। ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਏ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਤ ਆਵੈ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਦਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ। ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ। ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀ ਉਹ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ। ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ। ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ। ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇ ਹੁਣ
1: ਉਹੀ
0: ਸੈਟਅਪ ਕਰ ਰਹੇ ਹਾਂ ਮੈਂ ਇੱਕ ਤਾਂ ਨਾ ਸਟੈਂਡ ਜਿਹੜੇ ਸਾਡੇ ਨਾ ਉੱਥੋਂ ਗਾਇਬ ਆ ਮੈਂ ਉਹ ਸੁਜੀਤ ਕੋਲ ਲੈ ਕੇ ਤੇ ਚੱਲਾਂ ਜਾਂ ਇੱਕ ਆ ਸਾਡਾ ਤੇ ਬਾਕੀ ਇਹਦੇ ਨਾਲ ਦਾ
1: ਕੇਬਲਾਂ ਕੇਬਲਾਂ ਕਲਰਾਂ
0: ਵੀ ਚਾਹੀਦੀਆਂ ਸੀਗੀਆਂ ਉਹ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਖੁਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲਖ ਹੋਵੇ ਤਾਂ ਇੱਕ ਨ ਚੱਲੈ।

ਸਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ

ਕਾਹੋਂ ਮੈਂ ਕਹਿ ਨ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਚਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਕਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵੈ ਜਾਣੀਐ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਏ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ

ਕਹਿ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੂਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ

ਹੋਵਰ ਨੀ ਕਿਉ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੀ ਕੋ ਆਪਾ ਜਾਣੈ, ਅੱਗੇ ਗਿਆ ਨ ਸੋਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜ ਕੋੜ ਭਾਲ ਥੱਕੇ ਵੇਦ ਕਹਿਨਿਕ ਵਾਤ, ਸਹਿਸ ਅਠਾਰਹਿ ਕਹਿਨਕ ਤੇਬਾ, ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ, ਲਿਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ, ਨਦੀਆਂ ਤੈ ਵਾਹ ਪਵਹਿ ਸਮੁੰਦ, ਨਾ ਜਾਣੀਐ ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲਨਾ ਹੂਬਨੀ, ਜੇ ਤਿਸ ਮਨੋ ਨਾ ਵਿਸਰਹਿ ਅੰਤ।

ਆ ਪਾਪੁ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕੇਤੇ ਮੰਗੈ ਜੋਦ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵਿਕਾਰ ਕੇਤੇ ਲੈ ਲੈ ਮੁੱਕਰ ਪਾਏ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੁੱਖ ਸਦ ਮਾਰ ਏ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜਿਤੀਆਂ ਮੁਹ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੰਭਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਿਗਿਆਨ ਆਖਹਿ ਵਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੀ ਤੇ ਕੀਤੇ ਹੋਰ ਕਰੇ ਤਾਕਨ ਸਕਹਿ ਕੀ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਐ ਕੀਤੇ ਗਾਵਣ ਹਾਰੇ ਗਾਵੈ ਤੋਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ

ਰੀਗਾ ਵੈਕੁੰਠ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀ ਤਾਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੂ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਸਹਿ ਆਦੇਸ਼ ਆਦ ਨੀਲਨਾਦ ਅਨਾਹਤ ਜੁਗ ਜੁਗ ਇੱਕ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿੱਧ ਅਵਰਾ ਸਾਧ ਸੰਯੋਗ ਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਸਹਿ ਆਦੇਸ਼ ਆਦ ਅਨੀਲਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ

ਰੱਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਏ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ

ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹੇ ਮਰੇ ਨਾ ਟਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਕੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ।

ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਕਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚ।

ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸ਼ਯਤ ਕਰਮ ਆਦ੍ਰਿਸ਼ਯਤ ਧਰਮ ਸਰਬਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਾਲ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਵਾਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾਟ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸੁਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਆਸ ਭੁਜ ਜੂ ਕਰੇ ਹੋਰ ਅੱਛਾ, ਰਾਖ ਲਿਹੁਮ ਰੱਖਣਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟ ਨਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਪਜਾਇਓ, ਆਦਿ ਅੰਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਤ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਕ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਅਨਾਦ ਸੰਭ, ਤਾਕਾ ਮੂਢ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਨ ਅਨੁਮਾਨਤ, ਮਹਾ ਮੂਢ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨੈ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਉ ਰਾਵ ਕੈ ਭੂਪਾ, ਅੰਡਜ ਜੇਰਜ ਸੇ ਤਜਕੀਨੀ, ਉਤਪੁਜ ਖਾਨ ਬਾਹੁਰ ਰਚਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਉ ਸੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ, ਆਦ ਜੁਗਾ ਸਰੂਪ ਸਵਯੰ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਵਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਨਕਾਤਾ, ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇੱਕ ਬਾਰ ਤਿਐ ਹੈ, ਤਾਕੇ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟਰੈ ਤਤਕਾਲਾ, ਕਿਰਪਾ ਦਿਸ਼ਟਨ ਜਾਹੇ ਨਿਹਰਿਓ, ਤਾਕੇ ਤਾਪ ਤਨਕ ਮੈਂ ਹਰਿਓ, ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਛਾਛ ਵਿਸਕੈ ਨ ਕੋਈ,

ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਹਰ ਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ।

ਬਖਸ਼ਿਸ਼ ਮਿਹਰਾਮਤ ਕੀਤੀ। ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਨਦਰੂ ਨਦਰੀ ਨਿਹਾਲ ਕੀਤਾ।

ਪਾਠ ਹੋਏ ਗਰੀਬ ਨਵਾਜ਼, ਭੁੱਲ ਚੁੱਕ ਮੁਆਫ ਕਰਨੀ, ਰਹਿਮਤਾਂ ਕਰਨੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾ ਦੇ ਹਿਰਦਿਆਂ ਵਿੱਚ ਵਸਾਉਣਾ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦਿਆਂ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਗੁਰਮਤ ਅਨੁਸਾਰ ਸਭਨਾ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਰਸਤਾਂ ਵਸਤਾਂ ਭੇਟਾ ਕੀਤੀਆਂ ਗਈਆਂ, ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕਮਾਈਆਂ ਜਾ ਰਹੀਆਂ, ਸਭਨਾ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣੀਆਂ, ਰਹਿਮਤਾਂ ਕਰਨੀਆਂ। ਸਤਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਨੇ ਕਿਰਪਾ ਕਰਨੀ, ਸਮੂਹ ਸਿੱਖ ਪੰਥ ਦੇ ਉੱਤੇ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਦਿਹਾੜੇ ਗੁਰਪੁਰਬਾਂ ਨੂੰ ਮਨਾਉਣ ਦੇ ਲਈ ਸ਼ਰਧਾ ਭਾਵਨਾ ਅਤੇ ਉਤਸ਼ਾਹ ਬਖਸ਼ਿਸ਼ ਕਰਨਾ, ਰਹਿਮਤਾਂ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਵੱਲੋਂ ਬਖਸ਼ਿਸ਼ ਕੀਤੇ ਹੋਏ ਸਿੱਖੀ ਸਿਧਾਂਤ ਨੂੰ ਕਮਾਉਣ ਦੀ ਆਪ ਜੀ ਨੇ ਬਲ ਉਦਮ ਬਖਸ਼ਿਸ਼ ਕਰਕੇ ਨਵਾਜਣਾ, ਗਰੀਬ ਨਿਵਾਜ ਇਸ ਵਕਤ ਦੀਵਾਨਾਂ ਨੂੰ ਮੁੱਖ ਰੱਖ, ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰੋ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬ

ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨ ਜਾਣੀ ਚਰਨ ਕਮਲ ਮਨ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਹਾਣੀ ਗੁਰ ਉਪਦੇਸ਼ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ ਗੁਰ ਪ੍ਰਸਾਦੀ ਪਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਗੁਰ

0: ਤੇਰੇ ਸਿਫਤੇ ਸੱਚੀ ਸਾਲਾਹਾ ਸੱਚੀ ਤੇਰੀ ਕੁਦਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਅੰਮ੍ਰਿਤ ਮੈਂ ਤੋ ਕਚ ਨਿਕਟ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਉੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਤ ਥਾ ਉੱਡੀ ਉੜੇ ਜਾਣੇ ਅਲਾਵ ਵੱਡੀ ਵਡਿਆਈ ਕੁਝ ਸੁਭਾਅ ਉੱਡੀ ਉੜੇ ਜਾ

ਗੁਰੂ ਗ੍ਰੀਵ ਨਿਵਾਸ ਅੰਤਰਜਾਮੀ ਸਤਿਗੁਰ ਜੀ ਆਪ ਜੀ ਦਰ ਦੀ ਹਾਜ਼ਰੀ ਪੜਿਆ ਹੋਇਆ ਬੇਅੰਤ ਗੁਰਸਿੱਖ ਮਾਈ ਭਾਈ ਵੱਲੋਂ ਆਪ ਜੀ ਦੇ ਬਾਣੀ ਦੇ ਸਤਿਕਾਰ ਜੋ ਬੇਅੰਤ ਮਾਇਆ ਬੇਟਾ ਕਦੇ ਆਪ ਜੀ ਸਾਰਾ ਸਿੱਖੀ ਦਾਨ ਭਰੋਸਾ ਦਾਨ ਚੰਨਾ ਕੁੰਨਾ ਪਿਆਰ ਉਸ ਨਾਲ ਖਜ਼ਾਨੇ ਸੋ ਆਓ ਆਓ ਗੁਰੂ ਪਿਆਰੀ ਸਾਧ ਸਮਝੀ ਅਗਲੇ ਪ੍ਰੋਗਰਾਮ ਸਿੱਖ ਪੰਥੇ ਵਿਦਵਾਨ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਆਓ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਾਕ ਦੇ ਵਿਚਾਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਤਿੰਨਾਂ ਦੇ ਮਹਾਨ ਮਹਾਨ ਸ਼ਹੀਦੀ ਪੁਰਬ ਨੂੰ ਜਾਣਦਿਆਂ ਹੋਇਆ ਉਹਨਾਂ ਪਾਸੋਂ ਵਿਚਾਰ ਗੁਰ ਇਤਿਹਾਸ ਸਰਵਣ ਕਰੀਏ ਜੀ ਦਾ ਸਰਵ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

परम सम्मान योग धन धन सतगुरु साहिब श्री गुरु ग्रंथ साहिब महाराज जी की पावन गोदी की हाजरी भर रहे गुरु सवारी सतसंग जीओ करो रसना पवित्र आखो वाहे गुरु जी का खालसा वाहे गुरु जी की फतेह। गुरु पातशाह जी तुठे हन, सतगुरु जी मेहरबान होए ने जिन्हां ने सानू उद्दम बख्शिया है, समत बख्शी है। गुरु सतगुरु जी की पावन हजूरी च कुछ पल सवायमान होण दा सुभाग बख्शिश कीता है। जिस पावन स्थान ते तुरकी बाणी दा अमृतमई कीर्तन गुरु के बहुत ही सत्कारयोग कीर्तनीए भाई रशपाल सिंह जी आप जी नूं सरवण करवा रहे सन, उपरंत रोजाना दी तरह सतगुरु जी की पावन पवित्र बाणी के अथाह सागर विचों शहनशाह वल्लों बख्शे हुए अज दे अमृतमई अमृत वेले दे हुक्मनामे नूं आपां विचारन दा यतन करना है। अज दा ये पावन शब्द जैसरी दीवार जो शहीदां दे सरताज सतगुरु गुरु अर्जन देव महाराज जी की उच्चारण की हुई है ते सलोक भी उन्हां दे नाल दर्ज हन। अज दे 18वीं पौड़ी दे नाल लगे हुए सलोकां दे नाल सतगुरु सच्चे पातशाह सानूं उपदेश दिंदे ने कि निरंकार की बंदगी करनी, जो दयावान है, जो मनुखता के दुख हरण के योग है, दयालु पुरख है, जिस दे उपर और जिस नूं मनण वाले दे उपर माया का जरा जिन्ना प्रभाव नहीं पैंदा, निरंकार नाल एकमिक हो जांदे ने। दुनिया का कोई तशद्दद, कोई दुख उन्हां रंग रतियां रूहां नूं निरंकार का आनंद मानन तों कोई होड़ नहीं सकता, रोक नहीं सकता, भावें कुछ भी किया जा सके। सतगुरु सच्चे पातशाह महाराज जी गुरु नानक देव महाराज जी का मिशन परोपकार का मिशन है, सरबत दे भले का मिशन है। इसनू प्रेम का मार्ग भी किया गया है। गुरु नानक देव महाराज जी की पावन पंक्ति आप उच्चारण की है कि इस प्रेम दे मार्ग का पांधी बन दे लई इंसान नूं सीस तली ते रखना पैंदा है, क्योंकि प्रेम करना कोई सौखी बात नहीं। ये मार्ग ऐसा है, मनुखता की सेवा करन वाले ते तशद्दद होणगे, क्योंकि अज दा दिहाड़ा उचेचे तौर ते उस महान शख्सियत धन धन गुरु अर्जन देव महाराज जी तिन्हां दी पावन शहादत दा अज दा दिहाड़ा है। जिस शहादत ने मनुखता दे हिंदुस्तान दी खास करके काया कल्प कीती, एक वक्रे इनकलाब नूं जन्म दिता है। गुरु नानक देव महाराज जी विषम दे पंजवें सतगुरु गुरु अर्जन देव महाराज जी जिन्हां नूं भट्टां ने बहुत वड्या लिया होया, गुरु अर्जन प्रतक हर भी किया है, ते शाक शाक तरंकार ने
ਭੱਟਾਂ ਨੇ ਮਾਣ ਦਿੰਦਿਆਂ ਹੋਇਆਂ ਤਾਣ ਦਿੰਦਿਆਂ ਹੋਇਆਂ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿਹਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਪਨੇ ਤੋਂ ਹੀ ਬ੍ਰਹਮ ਦੀ ਪਛਾਣ ਕਰ ਲਈ। ਉਸ ਮਹਾਨ ਸ਼ਖਸੀਅਤ ਦਾ ਅੱਜ ਉਚੇਚੇ ਤੌਰ ਤੇ ਸਿੱਖ ਜਗਤ ਸ਼ਹੀਦੀ ਪੁਰਬ ਮਨਾ ਰਿਹਾ ਹੈ। ਕੋਟਾਨ ਕੋਟ ਪ੍ਰਣਾਮ ਹੈ ਅਜਿਹੇ ਮਹਾਨ ਸਤਿਗੁਰੂ ਜੀ ਨੂੰ, ਜਿਨ੍ਹਾਂ ਬਚਪਨ ਵਿੱਚ, ਕਿਉਂਕਿ ਇਹਨਾਂ ਦਾ ਬਚਪਨ ਗੁਰੂ ਗੋਦੀ ਅੰਦਰ ਬੀਤਿਆ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦੇ ਛੋਟੇ ਸਪੁੱਤਰ ਨੇ, ਦੋ ਵੱਡੇ ਸਪੁੱਤਰ ਹੋਏ ਨੇ, ਭਾਈ ਪ੍ਰਿਥੀ ਚੰਦ ਕਰਕੇ ਸਿੱਖ ਜਗਤ ਨੇ ਉਸ ਨੂੰ ਯਾਦ ਕੀਤਾ ਹੈ। ਦੂਜੇ ਸਪੁੱਤਰ ਮਹਾਂਦੇਵ ਜੀ ਤੇ ਉਹਨਾਂ ਤੋਂ ਛੋਟੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਇੰਦਵਾਲ ਵਿਖੇ ਇਹਨਾਂ ਦਾ ਪ੍ਰਕਾਸ਼ ਹੋਇਆ ਹੈ। ਨਾਨਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਵਿਚਰਨ ਦਾ ਬੜਾ ਲੰਮਾ ਸਮਾਂ ਮਿਲਿਆ ਹੈ। ਗੁਰਮਤਿ ਗਿਆਨ ਜਨਮ ਤੋਂ ਮਿਲ ਗਿਆ। ਮਾਤਾ ਭਾਨੀ ਜੀ ਅਰਗੇ ਮਾਤਾ ਜੀ ਸਨ, ਐਸੀ ਰਹਿਮਤ ਹੋ ਗਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਮੁਖਾਰਬਨ ਤੋਂ ਚਾਣ ਚੱਕ ਕੇ ਬਚਨ ਨਿਕਲੇ ਸਨ। ਦੋਹਿਥਾ ਬਾਣੀ ਦਾ ਬੋਹਿਥਾ, ਜੋ ਤਖ਼ਤ ਤੇ ਬਿਰਾਜਮਾਨ ਹੋਣ ਦਾ ਯਤਨ ਕਰ ਰਹੇ ਸਨ, ਛੋਟੀ ਉਮਰ ਸੰਘਾਸਨ ਸਤਿਗੁਰੂ ਜੀ ਦਾ ਉੱਚਾ, ਗੁਰੂ ਅਮਰਦਾਸ ਮਹਾਰਾਜ ਜੀ ਦਾ, ਮਾਤਾ ਭਾਨੀ ਜੀ ਨੇ ਰੋਕਣ ਦਾ ਯਤਨ ਕੀਤਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਦਰ ਵਿੱਚ ਪ੍ਰਵਾਨ ਹੋਏ ਇਸ ਦੋਹਤੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਆਸਣ ਤੇ ਬਿਠਾਇਆ ਸੀ। ਛੋਟੇ ਜਿਹੇ ਨੂੰ ਚੁੱਕ ਕੇ ਬਿਠਾ ਕਰਕੇ ਇਹ ਕਿਹਾ ਸੀ, ਦੋਹਿਥਾ ਬਾਣੀ ਕਾ ਬੋਹਿਥਾ, ਇਹਨੇ ਕੱਲ੍ਹ ਨੂੰ ਬੈਠਣਾ ਹੈ ਤੇ ਬਾਣੀ ਦਾ ਬੋਹਿਤ, ਬਾਣੀ ਦਾ ਜਹਾਜ਼ ਬਣਨਾ ਹੈ। ਜਿੰਨੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਂ ਨੇ ਚਾਰਨ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਕਰੀਬਨ ਅੱਧੀ ਕੁ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਤਿੰਨ ਭਰਾਤਾ ਨੇ, ਤਿੰਨਾਂ ਵਿੱਚੋਂ ਸਤਿਗੁਰੂ ਜੀ ਦੀ ਨਦਰ ਇਹਨਾਂ ਦੇ ਗਈ, ਪ੍ਰਵਾਨ ਚੜ੍ਹੇ, ਗੁਰਗੱਦੀ ਤੇ ਸਭਾਏਮਨ ਹੋਏ। ਜਦੋਂ ਇਹਨਾਂ ਦੀ ਉਮਰ ਤਕਰੀਬਨ 18 ਸਾਲ ਦੀ ਹੈ, ਤਕਰੀਬਨ 18 ਸਾਲ ਦੀ ਉਮਰ ਵਿੱਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਗੱਦੀ ਤੇ ਸਭਾਏਮਨ ਕੀਤਾ ਹੈ ਤੇ ਲਗਭਗ 28 ਸਾਲ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਗੱਦੀ ਤੇ ਸਭਾਏਮਾਨ ਰਹੇ ਸਰੀਰਕ ਤੌਰ ਤੇ। ਇਸੇ ਸਮੇਂ ਦੌਰਾਨ

ਇਹੀ ਕਾਰਨ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਇਸ ਮਿਸ਼ਨ ਦੇ ਰਹਿਬਰਾਂ ਦੀਆਂ ਬੜੀਆਂ ਸ਼ਿਕਾਇਤਾਂ ਜਿਹੜੀਆਂ ਸਮੇਂ ਦੀ ਹਕੂਮਤ ਕੋਲ ਲੱਗਦੀਆਂ ਰਹੀਆਂ। ਇਹਨਾਂ ਜੀ ਧਰਮ ਦਾ ਕੋਈ ਵਿਧੀ ਵਿਧਾਨ ਨਾ ਰੱਖਿਆ, ਕਿਉਂਕਿ ਇਹਨਾਂ ਨੂੰ ਹਿੰਦੂ ਧਰਮ ਵਿੱਚ ਹੀ ਗਿਣਦੇ ਸਨ, ਉਹਨਾਂ ਦੇ ਕਹੇ ਮੁਤਾਬਕ ਉਹ ਨਹੀਂ ਹਨ ਜਾਣਦੇ ਕਿ ਨਵਾਂ ਧਰਮ ਨਿਰੰਕਾਰ ਨਾਲ ਸਭ ਨੂੰ ਜੋੜਨ ਵਾਲਾ ਹੈ। ਇਹ ਅਜਿਹਾ ਧਰਮ ਹੈ ਜਿਹੜੇ ਇਹਨਾਂ ਵਲਗਣਾਂ ਨੂੰ, ਇਹਨਾਂ ਪਿੰਜਰਿਆਂ ਨੂੰ ਤੋੜਨ ਦਾ ਰਾਹ ਦੱਸਦਾ ਹੈ। ਨਾ ਕੋਈ ਹਿੰਦੂ ਨਾ ਮੁਸਲਮਾਨ ਦੀ ਗੱਲ ਕਰਦਾ, ਲੇਕਿਨ ਸਭ ਨੂੰ ਇੱਕੋ ਥਾਂ ਤੇ ਬਿਠਾ ਕਰਕੇ ਗੁਰ ਉਪਦੇਸ਼ ਦੀ ਪ੍ਰੇਰਣਾ ਦਿੰਦਾ ਹੈ, ਜਿਹੜਾ ਬੜਾ ਅਦਭੁਤ ਜਿਹਾ ਵੱਖਰਾ ਬਾਤ ਜਾਪਦੀ ਸੀ ਬ੍ਰਾਹਮਣ ਨੂੰ, ਕਿਉਂਕਿ ਇੱਕ ਥਾਂ ਤੇ ਸਾਰੇ ਮਨੁੱਖਤਾ ਬਹਿ ਜਾਣੀ, ਉਹਨਾਂ ਤੇ ਵੰਡੀਆਂ ਪਾਈਆਂ ਹੋਈਆਂ ਸਨ। ਕਈ ਭਾਂਤਾਂ ਤਰ੍ਹਾਂ ਮਨੁੱਖਤਾ ਨੂੰ ਵੰਡਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਊਚ ਨੀਚ ਸੁੱਚ ਭੇਟ ਨੂੰ ਤੋੜਨ ਦੇ ਲਈ ਗੁਰੂ ਕੇ ਲੰਗਰ ਜਿਹੜੇ ਨੇ ਉਹ ਸ਼ੁਰੂ ਕੀਤੇ ਸਨ। ਸਰੋਵਰਾਂ ਤੇ ਬੌਲੀਆਂ ਦੀ ਰਚਨਾ ਕੀਤੀ ਗਈ, ਐਸੇ ਨਗਰ ਵਸਾਏ ਗਏ ਜਿੱਥੇ ਸਾਰੇ ਸਾਂਝੀ ਵਾਲ ਦੇ ਤੌਰ ਤੇ ਰਹਿਣ, ਤੇ ਬ੍ਰਾਹਮਣ ਨੂੰ ਆਪਣਾ ਜਿਹੜਾ ਸੀ ਗਲਬਾ ਮਨੁੱਖਤਾ ਦੇ ਉੱਤੇ ਪਾਇਆ ਹੋਇਆ ਉਹ ਟੁੱਟਦਾ ਦੇਖਦਾ ਸੀ। ਇਸ ਲਈ ਸਮੇਂ ਸਮੇਂ ਦੀ ਹਰ ਹਕੂਮਤ ਅੱਗੇ ਗੁਰੂ ਸਾਹਿਬਾਨ ਦੇ ਖਿਲਾਫ ਬੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਸਮੇਂ ਦੀ ਹਕੂਮਤ ਨੂੰ ਉਕਸਾਉਣ ਦਾ ਯਤਨ ਕੀਤਾ ਜਾਂਦਾ ਰਿਹਾ। ਅਕਬਰ ਵੇਲੇ ਇਹਨਾਂ ਦੀ ਬਹੁਤੀ ਦਾਲ ਨਾ ਗਲੀ, ਭਾਵੇਂ ਗੁਰੂ ਘਰ ਵਿੱਚੋਂ ਹੀ ਸਪੋਰਟਰ ਮਿਲ ਗਏ ਸਨ ਪ੍ਰਿਥੀ ਚੰਦ ਵਰਗੇ, ਜਿਹੜੇ ਦੁਖੀ ਇਸ ਗੱਲ ਤੋਂ ਸਨ ਕਿ ਗੁਰਗੱਦੀ ਦੇ ਵਾਰਸ ਅਸੀਂ, ਮੈਂ ਵੱਡਾ ਸਾਂ, ਮੇਰਾ ਹੱਕ ਬਣਦਾ ਹੈ। ਲੇਕਿਨ ਸਿੱਖ ਸੰਗਤ ਨੇ ਮੂੰਹ ਨਾ ਲਾਇਆ, ਕਿਉਂਕਿ ਤਖ਼ਤ ਦੇ ਲਾਇਕ ਜੋ ਹੁੰਦਾ ਉਹੀ ਤਖ਼ਤ ਤੇ ਸਵਾਇਮਾਨ ਹੁੰਦਾ ਹੈ। ਇਹੀ ਤੇ ਵਡਿਆਈ ਹੈ ਗੁਰਮਤਿ ਵਿਚਾਰਧਾਰਾ ਦੀ। ਇੱਥੇ ਵੱਡਾ ਛੋਟਾ ਨਹੀਂ ਵੇਖਿਆ ਜਾਂਦਾ, ਇੱਥੇ ਆਪਣਾ ਪਰਾਇਆ ਨਹੀਂ ਵੇਖਿਆ ਜਾਂਦਾ, ਇੱਥੇ ਖੂਨ ਨਹੀਂ ਵੇਖਿਆ ਜਾਂਦਾ, ਕਿਉਂਕਿ ਵੱਡੀ ਜ਼ਿੰਮੇਵਾਰੀ ਹੈ ਤੇ ਵੱਡੀ ਸ਼ਖਸੀਅਤ ਨੂੰ ਹੀ ਸੌਂਪੀ ਜਾ ਸਕਦੀ। ਜੋ ਅਜਰ ਨੂੰ ਜਰ ਸਕਣ ਦੀ ਸਮਰੱਥਾ ਦੇ ਮਾਲਕ ਹੋਵੇ। ਸ਼ਿਕਾਇਤਾਂ ਹੁੰਦੀਆਂ ਰਹੀਆਂ, ਸਮੇਂ ਸਮੇਂ ਬੁਲਾਵਾ ਵੀ ਹੁੰਦਾ ਰਿਹਾ, ਗੁਰੂ ਕੋਲੋਂ ਸਪਸ਼ਟੀਕਰਨ ਵੀ ਦਿੱਤਾ ਜਾਂਦਾ ਰਿਹਾ, ਬਾਦਸ਼ਾਹ ਦੀ ਤਸੱਲੀ ਵੀ ਕੀਤੀ ਜਾਂਦੀ ਰਹੀ, ਪਰ ਫਿਰ ਵੀ ਵਿਰੋਧੀ ਕੋਈ ਨਾ ਕੋਈ ਲੂਤੀ ਲਾਉਂਦੇ ਰਹੇ। ਕਦੀ ਸੁਲਹੀ ਖਾਂ ਚੜ੍ਹ ਕੇ ਆ ਗਿਆ, ਕਦੀ ਸੁਲਭੀ ਖਾਂ ਚੜ੍ਹ ਕੇ ਆ ਗਿਆ। ਅਤੇ ਜਦੋਂ ਅਕਬਰ ਤੋਂ ਬਾਅਦ ਜਹਾਂਗੀਰ ਸਭਾਏਵਨ ਹੋਇਆ ਤਖ਼ਤ 'ਤੇ, ਇਹ ਕੱਟੜਪੰਥੀਆਂ ਦਾ ਲਖਾਇਕ ਸੀ, ਉਹਨਾਂ ਦਾ ਆਗੂ ਸੀ, ਜਿਹੜੇ ਚਾਹੁੰਦੇ ਸਨ ਕਿ ਹਿੰਦੁਸਤਾਨ ਦੇ ਵਿੱਚ ਕੇਵਲ ਅਤੇ ਕੇਵਲ ਇਸਲਾਮ ਦਾ ਪ੍ਰਚਾਰ ਹੋਵੇ, ਕਿਸੇ ਹੋਰ ਧਰਮ ਨੂੰ ਬਰਦਾਸ਼ਤ ਨਾ ਕੀਤਾ ਜਾਏ, ਇਹ ਇਹਨਾਂ ਦਾ ਮਕਸਦ ਸੀ। ਭਾਵੇਂ ਅਕਬਰ ਇਹਦੇ ਪੁੱਤਰ ਨੂੰ ਖੁਸਰ ਨੂੰ ਗੱਦੀ ਦੇਣੀ ਆਪਣੀ ਗੱਦੀ ਦੇਣਾ ਚਾਹੁੰਦਾ ਸੀ ਰਾਜ ਭਾਗ ਦੇ, ਪਰ ਕੱਟੜਵਾਦੀਆਂ ਨੇ, ਕਿਉਂਕਿ ਉਹਨਾਂ ਨੇ ਇਹਦੇ ਕੋਲੋਂ ਜ਼ੁਲਮ ਕਰਵਾਉਣਾ ਸੀ, ਉਹਨਾਂ ਦੇ ਆਖੇ ਲੱਗਾ ਇਹਦੀ ਕਹਿ ਕੂ ਕੇ ਕਿਸੇ ਨਾ ਕਿਸੇ ਢੰਗ ਨਾਲ ਤਖ਼ਤ 'ਤੇ ਬਿਰਾਜਮਾਨ ਹੋਣ ਵਿੱਚ ਇਹਦੀ ਇਮਦਾਦ ਕੀਤੀ। ਔਰ ਤਖ਼ਤ 'ਤੇ ਬਹਿੰਦੇ ਸਾਰ ਇਹਨੇ ਇਸਲਾਮ ਦੇ ਪ੍ਰਚਾਰ ਦੇ ਰਸਤੇ ਵਿੱਚ ਸਿੱਖ ਧਰਮ ਨੂੰ ਅਰੋੜਾ ਸਮਝ ਲਿਆ, ਜੋ ਉਸਨੂੰ ਸਮਝਾਇਆ ਗਿਆ। ਆਨੇ ਬਹਾਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਧਰਮ ਨੂੰ ਖਤਮ ਕਰਨ ਦਾ ਉਹਨਾਂ ਨੇ ਮਨਸੂਬਾ ਬਣਾ ਲਿਆ। ਬਹਾਨੇ ਬੜੇ ਲੱਭੇ ਜਹਾਂਗੀਰ ਦੇ, ਖੁਸਰੋ ਵੱਲੋਂ ਕੀਤੀ ਗਈ ਬਗਾਵਤ ਵੀ ਇੱਕ ਬਹਾਨਾ ਮਿਲ ਗਿਆ, ਨਾਲ ਚੰਦੂ ਵਰਗੇ ਰਲ ਗਏ, ਨਾਲ ਪ੍ਰਿਥੀ ਅੰਦਰ ਚੰਦ ਵਰਗੇ ਰਲ ਗਏ, ਸਾਰਿਆਂ ਦਾ ਜ਼ੋਰ ਪੈ ਗਿਆ। ਸ਼ਾਂਤਮਈ ਸ਼ਾਂਤੀ ਦੇ ਪੁੰਜ ਜੋ ਸਮੁਖਤਾ ਦੀ ਖਾਤਰ ਖੂਹ ਉਸਾਰੇ ਕਰ ਰਹੇ ਸਨ, ਬੌਲੀਆਂ ਲਵਾ ਰਹੇ ਸਨ,

ਸੁੱਚ ਭੇਟ ਨੂੰ ਖਤਮ ਕਰਨ ਦੇ ਲਈ ਮਨੁੱਖਤਾ ਨੂੰ ਸੱਚ ਦਾ ਰਾਹ ਔਰ ਸਖੈਨ ਮਾਰਗ ਨਾਮ ਦਾ ਮਾਰਗ ਸਮਝਾ ਰਹੇ ਸਨ, ਨਗਰ ਵਸਾ ਰਹੇ ਸਨ ਤੇ ਜਿਨ੍ਹਾਂ ਦਾ ਮਕਸਦ ਸੇਵਾ ਸੀ। ਅਜੇ ਥੋੜੇ ਸਾਲ ਪਹਿਲਾਂ ਲਾਹੌਰ ਦੀਆਂ ਗਲੀਆਂ ਵਿੱਚ ਮੁਰਦਿਆਂ ਦੇ ਢੇਰ ਲੱਗ ਗਏ, ਕਾਲ ਪੈ ਗਿਆ, ਐਸੀ ਭਿਅੰਕਰ ਬਿਮਾਰੀ ਆਈ। ਸਤਿਗੁਰ ਸੱਚੇ ਪਾਤਸ਼ਾਹ ਆਪਣੇ ਤਮਾਮ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਗੁਰੂ ਕੀ ਗੋਲਕ ਦਾ ਮੁਖੜਾ ਉੱਧਰ ਨੂੰ ਕਰ ਦਿੱਤਾ। ਗਰੀਬਾਂ ਦੇ ਇਲਾਜ ਲਈ ਸੱਚੇ ਪਾਤਸ਼ਾਹ ਆਪ ਉਤਰੇ ਨੇ ਪਰਿਵਾਰ ਸਮੇਤ। ਮੁਰਦਿਆਂ ਨੂੰ ਦਫਨਾਉਣ ਦਾ ਪ੍ਰਬੰਧ, ਸੰਸਕਾਰ ਕਰਨ ਦਾ ਪ੍ਰਬੰਧ ਤੇ ਰੋਗੀਆਂ ਦਾ ਇਲਾਜ ਦਾ ਪ੍ਰਬੰਧ ਲਗਾਤਾਰ ਕਰਦੇ ਰਹੇ। ਉਸੇ ਸ਼ਹਿਰ ਵਿੱਚ ਸਮੇਂ ਦੀ ਹਕੂਮਤ ਨੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਬੁਲਾਇਆ ਹੈ, ਇਹ ਹਾਲਾਤ ਵੇਖੇ ਗਏ, ਸ਼ਹਿਰ ਦਾ ਇੱਕ ਇੱਕ ਜੀਅ ਜਿਹੜਾ ਰੋ ਰਿਹਾ ਸੀ ਸਤਿਗੁਰ ਦੀ ਸ਼ਹਾਦਤ ਨੂੰ ਵੇਖ ਕੇ। ਮਨੁੱਖਤਾ ਕਰਲਾ ਉੱਠੀ। ਕਈ ਦਿਨ ਸ਼ਹਿਰ ਵਿੱਚ ਕਿਸੇ ਕੋਈ ਚੁੱਲ੍ਹੇ ਅੱਗ ਨਾ ਬਾਲੀ, ਐਸਾ ਭੈ ਭੀਤ ਹਾਲਾਤ ਬਣੇ, ਕਿਉਂਕਿ ਇਹ ਵੱਖਰਾ ਵਿਲੱਖਣ ਸ਼ਹਾਦਤ ਸੀ। ਇੰਨੇ ਜ਼ੁਲਮ, ਇੰਨੇ ਤਸੀਹੇ, ਬਿਨਾਂ ਕਾਰਨ, ਬਿਨਾਂ ਕਿਸੇ ਮਤਲਬ ਦੇ, ਕੇਵਲ ਤੇ ਕੇਵਲ ਸੱਚ ਦਾ ਪ੍ਰਚਾਰ ਕਰਨ ਦੀ ਖਾਤਰ, ਕਿਉਂਕਿ ਇਹ ਜ਼ਰੂਰੀ ਹੈ ਜਿਹਨੇ ਸੱਚ ਦਾ ਪ੍ਰਚਾਰ ਕਰਨਾ ਹੈ, ਜਿਹਨੇ ਮਨੁੱਖਤਾ ਨੂੰ ਜਗਾਉਣਾ ਹੈ, ਉਹਨੂੰ ਕੁਰਬਾਨ ਹੋਣਾ ਹੀ ਪੈਣਾ। ਕਿਸੇ ਨੇ ਮੁਰਗੇ ਨੂੰ ਪੁੱਛਿਆ ਵੀ ਹੱਦ ਹੋ ਗਈ, ਭਾਈ ਤੂੰ ਲੋਕਾਂ ਨੂੰ ਜਗਾਉਣਾ ਹੈ, ਲੇਕਿਨ ਤੇਰਾ ਕਤਲੇਆਮ ਬਹੁਤ ਕੀਤਾ ਜਾਂਦਾ। ਕਹਿਣ ਲੱਗੇ, ਜਿਹੜਾ ਵੀ ਮਨੁੱਖਤਾ ਨੂੰ ਜਗਾਏਗਾ ਉਸਦੇ ਹਾਲਾਤ ਇਹੀ ਹੋਣਗੇ। ਸਮੇਂ ਦੀ ਹਕੂਮਤ ਨੇ ਇਹ ਸਮਝ ਲਿਆ ਵੀ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ ਹੈ, ਅਸਾਂ ਇਸ ਧਰਮ ਦਾ ਜੋ ਨਵਾਂ ਆਗਾਜ਼ ਹੋਇਆ ਸੀ ਉਸਨੂੰ ਖਤਮ ਕਰ ਦਿੱਤਾ ਹੈ। ਪਰ ਭੋਲੇ ਕੀ ਜਾਣਨ ਕਿ ਸੱਚ ਕਦੀ ਖਤਮ ਨਹੀਂ ਜੇ ਹੁੰਦਾ। ਇਹ ਅੱਜ ਵੀ ਗੁਰੂ ਅਰਜਨ ਦੇਵ ਮਹਾਰਾਜ ਜ਼ਬਾਨ ਤੋਂ ਬੰਦ ਕਰਨ ਦਾ ਯਤਨ ਕੀਤਾ ਗਿਆ, ਉਹ ਅੱਜ ਵੀ ਬੋਲਦੇ ਨੇ ਉਸ ਮਹਾਨ ਗ੍ਰੰਥ ਰਾਹੀਂ ਜਿਸ ਨੂੰ ਸੱਚੇ ਪਾਤਸ਼ਾਹ ਨੇ ਥਾਲ ਕਿਹਾ। ਥਾਲ ਵਿੱਚ ਤਿੰਨ ਵਸਤੂ ਪਈ, ਉਹ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਕਸੋ ਹੋਵੇ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰ। ਜਿਹੜਾ ਇਸ ਪਦਾਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਥਾਲ ਨੂੰ ਖਾਂਦਾ ਹੈ, ਪਚਾਉਂਦਾ ਹੈ, ਅਮਲ ਵਿੱਚ ਲੈ ਕੇ ਆਉਂਦਾ ਗੁਰੂ ਸੱਚੇ ਪਾਤਸ਼ਾਹ ਦੇ ਇਸ ਮਹਾਨ ਖਜ਼ਾਨੇ ਨੂੰ, ਹਮੇਸ਼ਾ ਮਨੁੱਖਤਾ ਦੇ ਭਲੇ ਲਈ ਖੜਦਾ ਹੈ, ਜ਼ੁਲਮ ਦੇ ਖਿਲਾਫ਼ ਲੜਦਾ ਹੈ ਤੇ ਲੜਦਾ ਰਹੇਗਾ। ਇਹ ਸਦੀਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸੱਚ ਸੁਣਾਏ ਸੀ, ਸੱਚ ਕੀ ਬੇਲਾ ਦਾ ਉਪਦੇਸ਼ ਦਿੰਦੇ ਨੇ। ਇਹ ਲੜਨ ਤੇ ਮਰਨ ਦੀ ਪ੍ਰੇਰਣਾ ਦਿੰਦੇ ਨੇ, ਸੱਚ ਦੀ ਖਾਤਰ ਜੂਝਣ ਦੀ ਪ੍ਰੇਰਣਾ ਦਿੰਦੇ ਨੇ ਤੇ ਦਿੰਦੇ ਰਹਿਣਗੇ। ਜਿੰਨਾ ਚਿਰ ਤੱਕ ਦੁਨੀਆਂ ਤੇ ਜ਼ੁਲਮ ਔਰ ਤਸ਼ੱਦਦ ਹੈ, ਜਿੰਨਾ ਚਿਰ ਤੱਕ ਵਿਤਕਰਾਬਾਜ਼ੀ ਹੈ, ਗੁਰੂ ਕੀ ਮਹਾਨ ਇਹ ਕਿਰਤ ਜਿਹੜੀ ਆਦਿ ਗ੍ਰੰਥ ਰੂਪ ਵਿੱਚ ਮਨੁੱਖਤਾ ਨੂੰ ਬਖਸ਼ੀ ਹੈ, ਇਹ ਮਨੁੱਖਤਾ ਨੂੰ ਜਗਾਉਂਦੀ ਰਹੇਗੀ, ਜੂਝਣ ਦੀ ਪ੍ਰੇਰਣਾ ਦਿੰਦੀ ਰਹੇਗੀ, ਪ੍ਰੇਮ ਦੇ ਮਾਰਗ ਦੇ ਪੰਧੀ ਬਣਨ ਦਾ ਉਪਦੇਸ਼ ਦਿੰਦੀ ਰਹੇਗੀ। ਉਸ ਮਹਾਨ ਸ਼ਹਾਦਤ ਨੂੰ ਮਨੁੱਖਤਾ ਯਾਦ ਕਰੇਗੀ ਤੇ ਜ਼ੁਲਮ ਕਰਨ ਵਾਲੇ ਨੂੰ ਹਮੇਸ਼ਾ ਲਾਹਨਤਾਂ ਪਾਏਗੀ। ਗੁਰੂ ਪਾਤਸ਼ਾਹ ਦੇ ਇਸ ਪਾਵਨ ਸ਼ਹੀਦੀ ਦਿਹਾੜੇ ਨੂੰ ਕੋਟਾਨ ਕੋਟ ਨਮਸਕਾਰ ਹੈ ਜਿਨ੍ਹਾਂ ਨੇ ਅਜਿਹੇ ਪੂਰਨੇ ਪਾਏ ਨੇ ਤੇ ਸਾਨੂੰ ਮਹਾਨ ਗ੍ਰੰਥ ਬਖਸ਼ ਦਿੱਤਾ ਹੈ।
ਉਸੇ ਮਹਾਨ ਗ੍ਰੰਥ ਦੇ ਇਸ ਵੱਡੇ ਖਜ਼ਾਨੇ ਦੇ ਵਿੱਚੋਂ, ਇਸ ਵੱਡੇ ਥਾਲ ਦੇ ਵਿੱਚੋਂ, ਪਰੋਸਿਆ ਹੋਇਆ ਪਦਾਰਥ ਦੇ ਵਿੱਚੋਂ ਅੱਜ ਦਾ ਇਹ ਸ਼ਬਦ ਸਾਨੂੰ ਨਿਰੰਕਾਰ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ, ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ। ਮੈਂ ਰੋਜ਼ ਇਹ ਗੱਲ ਕਰਦਾ ਕਿ ਗੁਰਬਾਣੀ ਵਾਰ ਵਾਰ ਕਹਿੰਦੀ ਹੈ ਕਿ ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ। ਸੋਧਤ ਸੋਧਤ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਹਰੀ ਦੇ ਭਜਨ ਤੋਂ, ਨਿਰੰਕਾਰ ਦੇ ਭਜਨ ਤੋਂ, ਉਹਦੇ ਸਿਮਰਨ ਤੋਂ ਬਿਨਾਂ ਛੁਟਕਾਰਾ ਨਹੀਂ। ਸਿਮਰਨ ਕਰਨਾ ਇਸ ਲਈ ਹੈ ਕਿ ਉਹਦਾ ਸਿਮਰਨ ਕਰਦਿਆਂ ਕਰਦਿਆਂ ਉਹਦੇ ਵਾਲੇ ਗੁਣ ਜਿਹੜੇ ਨੇ ਉਹ ਇਸ ਪ੍ਰਾਣੀ ਵਿੱਚ ਆ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੇ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੈਸਰ ਦੀ ਵਾਰ ਦੀ 18ਵੀਂ ਪੌੜੀ ਤੇ ਸਲੋਕਾਂ ਨਾਲ ਜੋੜ ਕੇ ਸਾਨੂੰ ਉਸ ਨਿਰੰਕਾਰ ਦੇ ਗੁਣਾਂ ਤੋਂ ਜਾਗਰੂਕ ਕਰਾਉਂਦੇ ਨੇ। ਕਹਿਣ ਲੱਗੇ ਦਇਆ ਕਰਨ, ਦਇਆ ਕਰਨ ਵਾਲਾ ਨਿਰੰਕਾਰ, ਦਇਆ ਦਾ ਪੁੰਜ ਤੇ ਨਿਰੰਕਾਰ ਨਾਲ ਜੁੜੇ ਹੋਏ ਮਨੁੱਖ ਵੀ ਹਮੇਸ਼ਾ ਹਮੇਸ਼ਾ ਦਇਆ ਦੇ ਕਰਨ ਦੇ ਪਾਤਰ ਬਣਦੇ ਨੇ, ਦਇਆ ਹੀ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਵੀ ਮਨੁੱਖਤਾ ਤੇ ਬਹੁਤ ਵੱਡੀ ਦਇਆ ਸੀ। ਜ਼ੁਲਮ ਦੇ ਖਿਲਾਫ ਮਨੁੱਖਤਾ ਦੀ ਖਾਤਰ ਇਹ ਵੱਡੀ ਸ਼ਹਾਦਤ। ਕਹਿਣ ਲੱਗੇ ਉਸ ਨਿਰੰਕਾਰ ਦਇਆ ਕਰਨ ਵਾਲਾ ਹੈ। ਦੁੱਖ ਹਰਨ, ਉਹ ਮਨੁੱਖਤਾ ਦੇ ਦੁੱਖਾਂ ਨੂੰ ਹਰਨ ਲੈਂਦਾ ਹੈ, ਖਤਮ ਕਰ ਦਿੰਦਾ ਹੈ। ਕਿਵੇਂ? ਉਚਰਣ ਨਾਮ ਕੀਰਤਨ, ਉਸ ਨਿਰੰਕਾਰ ਦਾ ਨਾਮ ਜਪਣ ਦੇ ਨਾਲ, ਉਹਦੀ ਕੀਰਤੀ ਕਰਨ ਦੇ ਨਾਲ, ਉਹਦਾ ਕੀਰਤਨ ਕਰਨ ਦੇ ਨਾਲ, ਉਹਦੇ ਗੁਣਾਂ ਨੂੰ ਗਾਉਣ ਦੇ ਨਾਲ ਸਾਡੇ ਜੀਵਨ ਦੇ ਤਮਾਮ ਦੁੱਖ ਖਤਮ ਹੋ ਜਾਂਦੇ ਨੇ ਤੇ ਅਸੀਂ ਦਇਆ ਦੇ ਪਾਤਰ ਬਣ ਜਾਂਦੇ ਹਾਂ। ਸਾਡੇ ਤੇ ਨਦਰ ਜਿਹੜੀ ਹੈ ਰਹਿਮਤ ਦੀ, ਉਸ ਨਿਰੰਕਾਰ ਦੀ ਹੋ ਜਾਂਦੀ ਹੈ, ਹੁੰਦੀ ਹੈ ਨਿਰੰਕਾਰ ਦੇ ਨਾਮ ਨਾਲ ਜੁੜਿਆ। ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ। ਅਗਲੀ ਪੰਕਤੀ ਵਿੱਚ ਕਹਿਣ ਲੱਗੇ ਦਇਆਲ ਪੁਰਖ ਭਗਵਾਨ, ਕਿਉਂਕਿ ਉਹ ਭਗਵਾਨ ਦਇਆ ਦਾ ਖਜ਼ਾਨਾ ਹੈ, ਦਇਆਲੂ ਹੈ, ਕਿਰਪਾਲੂ ਹੈ ਉਹ ਸੱਚੇ ਪਾਤਸ਼ਾਹ। ਨਾਨਕ ਲਿਪਤ ਨ ਮਾਇਆ, ਜਿਨ੍ਹਾਂ ਤੇ ਉਹਦੀ ਨਜ਼ਰ ਅਨਾਇਤ ਹੋ ਜਾਂਦੀ ਹੈ ਉਸ ਮਨੁੱਖ ਨੂੰ ਮਾਇਆ ਪੋਹ ਨਹੀਂ ਸਕਦੀ, ਉਹ ਵਿਕਾਰਾਂ ਦੇ ਟੇਟੇ ਨਹੀਂ ਚੜਦਾ, ਉਹਦਾ ਬਚਾਅ ਹੋ ਜਾਂਦਾ। ਸ਼ਨਸ਼ਾ ਰਹਿਮਤ ਕਰਦੇ ਨੇ, ਪਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਵਿਆਪ। ਨਾਮ ਸਿਮਰਨ ਕਰਨ ਵਾਲੇ, ਬੰਦਗੀ ਨਾਲ ਜੁੜਨ ਵਾਲੇ, ਨਿਰੰਕਾਰ ਦੇ ਨਾਮ ਨੂੰ ਚੇਤੇ ਕਰਨ ਵਾਲੇ ਦੇ ਚਾਰੇ ਪਾਸੇ ਬਲਦੀ ਹੋਈ ਅੱਗ ਜਿਹੜੀ ਹੈ, ਜਿਹੜੀ ਲੜ ਲੜ ਕਰਕੇ ਵਿਕਾਰਾਂ ਦੀ ਅਗਨੀ ਜਿਹੜੀ ਹੈ ਉਹ ਬਲ ਰਹੀ ਹੈ, ਉਹ ਬੁੱਝ ਜਾਂਦੀ ਹੈ ਤੇ ਉਹਦੇ ਵਿੱਚੋਂ ਨਿਰੰਕਾਰ ਕੀ ਕਰਦਾ, ਰਖੰਦੜੋ ਪ੍ਰਭਿਆਪ, ਉਹ ਆਪ ਇਸ ਜੀਵ ਨੂੰ ਰੱਖ ਲੈਂਦਾ ਹੈ। ਜਿਨ ਉਪਾਈ ਮੇਦਨੀ, ਜਿਸ ਨਿਰੰਕਾਰ ਨੇ ਇਸ ਧਰਤੀ ਨੂੰ ਮੇਦਨੀ ਨੂੰ ਪੈਦਾ ਕੀਤਾ ਹੈ, ਨਾਨਕ ਸੋ ਪ੍ਰਭ ਜਾਪ। ਕਹਿਣਗੇ ਉਸ ਪ੍ਰਭੂ ਨੂੰ ਜਪਣਾ ਕਰੋ, ਉਹਨੂੰ ਯਾਦ ਕਰੋ, ਉਹਦੇ ਹੁਕਮ ਨੂੰ ਪਛਾਣਨ ਦਾ ਯਤਨ ਕਰੋ, ਉਹਦੇ ਭਾਣੇ ਵਿੱਚ ਚੱਲੋ। ਪੌੜੀ ਜਾਂ ਪ੍ਰਭ ਭੈ ਦਿਆਲ, ਨਾ ਵਿਆਪੈ ਮਾਇਆ। ਜਿਸ ਵਿਅਕਤੀ ਤੇ ਨਿਰੰਕਾਰ ਦੀ ਦਇਆ ਹੋ ਜਾਂਦੀ ਹੈ, ਪ੍ਰਭੂ ਦਿਆਲੂ ਹੋ ਜਾਂਦਾ ਹੈ, ਉਸ ਨੂੰ ਮਾਇਆ ਪੋ ਨਹੀਂ ਸਕਦੀ, ਨਾ ਵਿਆਪੇ ਮਾਇਆ। ਕੋਟ ਅਗਾ ਗਏ ਨਾਸ, ਹਰ ਇੱਕ ਧਿਆਇਆ ਤੇ ਇਹਦੇ ਨਾਲ ਨਾਲ ਕਮਾਏ ਹੋਏ ਕੀਤੇ ਹੋਏ ਤਮਾਮ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ। ਕਿਵੇਂ? ਹਰ ਇੱਕ ਧਿਆਇਆ, ਜੇ ਇੱਕ ਦੇ ਲੜ ਲੱਗ ਜਾਈਏ, ਇੱਕ ਦੀ ਸਿਵ ਸਲਾਹ ਕਰੀਏ, ਇੱਕ ਦਾ ਸਿਮਰਨ ਕਰੀਏ। ਨਿਰਮਲ ਭੈ ਸਰੀਰ, ਜਨ ਧੂਰੀ ਨਾਇਆ। ਕਹਿਣ ਲੱਗੇ ਜਿਹੜੇ ਨਿਰੰਕਾਰ ਦਾ ਨਾਮ ਜਪਣ ਵਾਲੇ ਗੁਰਮੁਖ ਜਨ ਨੇ, ਜਿਨ੍ਹਾਂ ਨੇ ਸੱਚ ਨਾਲ ਪ੍ਰੀਤੀ ਪਾ ਲਈ, ਉਹਨਾਂ ਗੁਰਮੁਖ ਪਿਆਰਿਆਂ ਦੀ ਚਰਨ ਧੂੜ ਦੇ ਇਸ਼ਨਾਨ ਨਾਲ ਨਿਰਮਲ ਸਰੀਰ ਹੋ ਜਾਂਦਾ ਹੈ।
ਸਾਡੀ ਸਾਰੀ ਮੈਲ ਕੱਟੀ ਜਾਂਦੀ ਹੈ। ਇਉਂ ਮਤਲਬ ਹੈ ਗੁਰਮੁਖ ਪਿਆਰਿਆਂ ਦੀ ਸੇਵਾ ਜਿਹੜੀ ਹੈ ਉਹਨਾਂ ਦਾ ਸੰਗ ਸਭ ਤੋਂ ਉੱਤਮ ਹੈ। ਮਨ ਤਨ ਭਏ ਅਰੋਗ, ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਤਨ ਤੇ ਮਨ ਕਰਕੇ ਇਨਸਾਨ ਸੰਤੋਖੀ ਹੋ ਜਾਂਦਾ ਜਦੋਂ ਪੂਰੇ ਪ੍ਰਭੂ ਨਾਲ ਉਹਦੀ ਸਾਂਝ ਬਣਦੀ ਹੈ, ਉਸਨੂੰ ਪਾ ਲੈਂਦਾ ਹੈ। ਤੇ ਇਸ ਤਰ੍ਹਾਂ ਤਰੇ ਕੁਟੰਬ ਸੰਗ ਲੋਕ ਕੁੱਲ ਸਬਾਇਆ, ਅਜਿਹਾ ਕਰਨ ਦੇ ਨਾਲ ਸੰਗੀ ਸਾਥੀ ਪਰਿਵਾਰ ਤੇ ਉਹਦੇ ਕੋਲ ਬੈਠਣ ਉੱਠਣ ਵਾਲੇ ਤਮਾਮ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰੇ, ਉਸ ਮਹਾਨ ਸਤਿਗੁਰ ਤੋਂ ਪ੍ਰੇਰਣਾ ਲੈ ਕਰਕੇ ਅਸੀਂ ਵੀ ਇੱਕ ਨਿਰੰਕਾਰ ਨੂੰ ਧਿਆਉਣਾ ਪ੍ਰੰਭੀਏ ਤੇ ਇਹ ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ।

ਪਾਤਸ਼ਾਹ ਕਿਰਪਾ ਕਰਨ, ਸਾਡੀ ਇਹ ਅਰਦਾਸ ਪੂਰਨ ਹੋਵੇ, ਸਾਨੂੰ ਨਿਰੰਕਾਰ ਦਾ ਨਾਮ ਨਾ ਵਿਸਰੇ। ਜਿੰਨੇ ਗੁਰੂ ਪਿਆਰਿਆਂ ਹਾਜ਼ਰੀ ਭਰੀ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੇ, ਸਭ ਦੀ ਹਾਜ਼ਰੀ ਲੇਖੇ ਲਾਏ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਉਣੇ ਆਈਆਂ, ਸ਼ਬਦੋ ਤੰਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗਲਾ ਸਮਤ ਸਵਾਮੀ, ਸੋ ਕਿਉਂ ਵਸ ਮਨੋ ਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ, ਕਰਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ। ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਹੋ, ਵਾਜੇ ਪੰਜ ਸ਼ਬਦ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਾਉ ਸਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ, ਚਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਿਰਸੇ ਪੂਰੇ, ਗੁਰ ਤੇ ਜਾਣੀ ਸੁਣਨ ਤੇ ਪੁਨੀਤ, ਕਹਿ ਤੇ ਪਵਿੱਤ।

ਹਰ ਦੂਜਾ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਉ ਹਰ ਸੇਵਾ ਭਾਈ ਪਰਮ ਗਤ ਪਾਈ ਹਰਿ ਉਤਮ ਹਰ ਹਰ ਕਾਮ ਜੀਉ ਹਰ ਉਤਮ ਕਾਮ ਜਪੀਐ ਹਰ ਨਾਮ ਹਰ ਜਪੀਐ ਅਸਥਿਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਸਹਿਜੇ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪੀਐ ਆਤਮ ਰਾਮ ਜੀਉ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਉ ਹਰ ਨਾਮ ਪਦਾਰਥ ਕਲਯੁਗ ਊਤਮ ਹਰ ਜਪੀਐ ਸਤਿਗੁਰ ਭਾਈ ਜੀਉ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਏ ਜੀਉ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਧੁਰ ਲਿਖ ਪਾਏ ਜੀਉ ਹਰ ਨਾਮ ਪਦਾਰਥ ਕਲ ਯੁਗ ਊਤਮ ਹਰ ਜਪੀਐ ਸਤਿਗੁਰ ਭਾਈ ਜੀਉ ਹਰ ਹਰ

ਮੁਸਖਾਈ ਗੁਰ ਸ਼ਬਦੀ ਹਰ ਰਸ ਭੋਗ ਜਿਉ ਹਰ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧੰਨ ਵੱਡੇ ਸਤਿਪੁਰਖਾ ਪੂਰੇ ਜਿਨ ਗੁਰਮਤਿ ਨਾਮ

ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉੱਤਮ ਹਰ ਹਰ ਲੋਕ ਜੀਉ ਆਸਾ ਮਹੱਲਾ ਚੌਥਾ ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਉ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਉ ਗੁਣ ਗਿਆਨ ਪਦਾਰਥ।

ਸਤ ਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜਿਉ ਮਨ ਹਿਰਦੈ ਕ੍ਰੋਧ ਮਹਾ ਬਿਸਲੋਧ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ

ਜੁਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਉ, ਤਪ ਤਪਨ ਤਪ ਹੈ ਜਗ ਪੁਨ ਆਰੰਭ ਹੈ, ਅਤ ਕਿਰਿਆ ਕਰਮ ਕਮਾਏ ਜੀਉ, ਕਿਰਿਆ ਕਰਮ ਕਮਾਇਆ ਪਗ ਦੋਇ ਖਿਸਕਾਇਆ, ਦੋਇ ਪਗ ਟਿਕੈ ਟਿਕਾਏ ਜੀਉ, ਮਹਾਂਯੁੱਧ ਜੋਧ ਬਹੁ ਕੀਨੇ ਵਿੱਚ ਹਉਮੈ ਪਚੈ ਪਚਾਏ ਜੀਉ, ਦੀਨ ਦਿਆਲ ਗੁਰਸਾਧ ਮਿਲਾਇਆ, ਮਿਲ ਸਤਿਗੁਰ ਮਲ ਲਹਿ ਜਾਏ ਜੀਉ, ਜਗ ਦੁਆਪਰ ਆਇਆ ਜੁਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਓ।

ਪਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਂਤ ਪਾਏ ਜੀਉ ਹਰ ਕੀਰਤ ਰੁਤਿਆਈ ਹਰ ਨਾਮ ਵਡਾਈ ਹਰ ਹਰ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜੁੜਦੇ ਹੋ। ਗੁਰਦੇਵ ਜੀ ਕਿਰਪਾ ਕਰਨ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ, ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ। ਅਗਾਧ ਬੋਧ ਬਾਣੀ ਨੂੰ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਬਖਸ਼ ਲੈਣਗੇ ਜੀ। ਆਓ ਪਿਆਰ ਸਹਿਤ ਹੁਣ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ। ਇਹ ਵਿਸ਼ੇਸ਼ ਕੀਰਤਨ ਹਾਜ਼ਰੀ ਇਸ ਕਰਕੇ ਹੈ ਕਿਉਂਕਿ ਅੱਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਸ਼ਹਾਦਤ ਦਿਵਸ ਹੈ, ਸ਼ਹਾਦਤ ਗੁਰਪੁਰਬ ਹੈ। ਸੋ ਸਤਿਗੁਰਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ, ਨਤਮਸਤਕ ਹੁੰਦਿਆਂ, ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਨਾਲ ਆਪਾਂ ਜੁੜਨਾ ਹੈ। ਆਓ ਪਿਆਰ ਸਹਿਤ ਗੁਰਬਾਣੀ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਅੱਜ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਪੁਰਬ ਸਾਰੇ ਸੰਸਾਰ ਦੇ ਅੰਦਰ ਬਹੁਤ ਹੀ ਸ਼ਰਧਾ ਪੁਰਬ ਮਨਾਇਆ ਜਾ ਰਿਹਾ ਹੈ। ਇਸ ਸਥਾਨ ਤੇ ਵੀ ਨਿਰੰਤਰ ਸ਼ਾਮ ਨੂੰ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ। ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਕੋਲ ਸਮਾਂ ਹੋਵੇ ਉਹ ਸ਼ਾਮ ਨੂੰ ਆ ਕੇ ਹਾਜ਼ਰੀਆਂ ਭਰਨ, ਤਾਂ ਕਿ ਇਸ ਪੁਰਬ ਨੂੰ ਅਸੀਂ ਸ਼ਰਧਾ ਪਿਆਰ ਦੇ ਨਾਲ ਬਣਾ ਸਕੀਏ। ਸਾਹਿਬਾਂ ਦੇ ਜਿਹੜੇ ਉਪਦੇਸ਼ ਨੇ ਉਹ ਆਪਣੇ ਹਿਰਦੇ ਅੰਦਰ ਵਸਣ। ਆਪਣੇ ਸਾਰਿਆਂ ਨੇ ਅਰਦਾਸ ਕਰਨੀ ਹੈ ਜੀ, ਕੀਰਤਨ ਦੀ ਸਮਾਪਤੀ ਆ, ਕਰੋ ਕਿਰਪਾ।

ਗੁਰਪੂਰ ਹੈ ਕਿਰਪਾ ਧਾਰੀ ਪੂਰੀ ਲੋਚ ਹਮਾਰੀ ਗੋਡ ਹੈਜ਼ ਬਲੈਸਡ ਅਸ ਐਂਡ ਫੁਲਫਿਲਡ ਆਵਰ ਵਿਸ਼ ਟੂਡੇ ਬੜੇ ਖੁਸ਼ੀਆਂ ਭਰੇ ਮੌਕੇ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂ ਆਰ ਬਲੈਸਡ ਟੂ ਬੀ ਇਨ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ ਐਂਡ ਵੀ ਵਿਲ ਬੀ ਸਟਾਰਟਿੰਗ ਦ ਮੈਰਿਜ ਸੈਰੇਮਨੀ ਇਨ ਫਿਊ ਮਿੰਟਸ ਸੋ ਆਈ ਵੁਡ ਬੀ ਡੂਇੰਗ ਦ ਹੋਲ ਪ੍ਰੋਸੈਸ mostly in English, but sometimes I will go bilingual. Do paashi bhi hona main te kade kade English kadi hogi ke main chahna is kar li. So we are going to have marriage ceremony of Vikram Singh Garewal, Sputra Sardar Hardeep Singh Garewal, te Bibi Sundar Kaur Garewal. ਉਹਨਾਂ ਦੇ ਆਨੰਦ ਕਾਰਜ ਹੋਣ ਜਾ ਰਹੇ ਨੇ ਜੀ ਬੱਚੀ ਜੁਆਨ ਵੇਹੂ ਜੋ ਸਪੁੱਤਰੀ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਓ ਆਈ ਰਿਕੁਐਸਟ ਮਿਸਟਰ ਯੂਨ ਹੂ ਟੂ ਡੂ ਦ ਪਲਾ ਸੈਰੇਮਨੀ। ਆਈ ਵੁੱਡ ਹੈਲਪ ਹਿਮ ਦੇਅਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਨੇ ਬੜੇ ਪਿਆਰ ਦੇ ਨਾਲ, ਜਦੋਂ ਪਹਿਲੀ ਲਾਮ ਦੀ ਸੰਪੂਰਨਤਾ ਹੋਏਗੀ, ਆਪ ਜੀ ਨੇ ਮੱਥਾ ਟੇਕ ਕੇ ਰਾਈਟ ਹੈਂਡ ਨੂੰ, ਮੇਰੇ ਰਾਈਟ ਹੈਂਡ ਨੂੰ ਪਰਿਕਰਮਾ ਕਰਨੀ ਹੈ। ਪਿਆਰ ਸਹਿਤ ਆਪ ਜੀਆਂ ਨੇ ਆਹਿਸਤਾ ਆਹਿਸਤਾ ਇਹ ਸਾਰੀ ਮਰਿਆਦਾ ਨੂੰ ਨਿਭਾਉਣਾ ਹੈ। ਆਓ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸਾਰੀ ਸੰਗਤ ਨੇ ਵੀ ਬੜੇ ਪਿਆਰ ਦੇ ਨਾਲ ਬੈਠ ਕੇ ਸਰਵਣ ਕਰਨਾ ਹੈ ਜੀ।

ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਪਾਤਸ਼ਾਹ ਦਾ ਉਹ ਟਾਸਰਾ ਲੈ ਕਰਕੇ ਕਾਰਜ ਆਰੰਭ ਕੀਤਾ ਸੀ। ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਕਾਰਜ ਨਿਰਵਿਘਨ ਸੰਪੂਰਨ ਹੋਇਆ ਹੈ। ਦਾਸ ਦੇ ਜਿੱਥੇ ਵੱਲੋਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆਓ ਇਸ ਤੋਂ ਉਪਰੰਤ ਵਧਾਈ ਦੇ ਸ਼ਬਦ ਗਾਇਨ ਕੀਤੇ ਜਾਣਗੇ। ਆਪ ਸਾਰਿਆਂ ਨੇ ਕਿਰਪਾਲਤਾ ਕਰਨੀ,

ਫਿਰ ਇੱਕ ਵਾਰੀ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਨ ਬਖਸ਼ਿਸ਼ ਕੀਤੀ ਹੈ। ਇਸ ਸ਼ਬਦ ਦੇ ਨਾਲ ਹੀ ਕੀਰਤਨ ਸਮਾਪਤੀ ਹੈ। ਆਓ ਹੁਣ ਅਰਦਾਸ ਵਿੱਚ ਸ਼ਾਮਲ ਹੋਈਏ। ਬਲਾਓ ਫਤਿਹ ਜੀ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿਆਵੈ ਧਾਇ। ਸਭ ਥਾਈ ਹੋਏ ਸਹਾਈ।

ਸ਼ੂ ਫੰਗ ਫਿੰਗ ਸੱਚੇ ਪਾਤਸ਼ਾਹ ਜੀਓ, ਇਹਨਾਂ ਸੁਭਾਗ ਜੋੜੀ ਦਾ ਬੱਚਿਆਂ ਦਾ ਆਪ ਜੀ ਕੇ ਹਜ਼ੂਰ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਇਆ। ਆਪ ਜੀ ਨੇ ਕਿਰਪਾ ਕਰਨੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣਾ, ਸਤਿਗੁਰੂ ਜੀਓ ਰਹਿਮਤਾਂ ਕਰਨੀਆਂ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਸਤਿਗੁਰੂ ਜੀ ਸੰਗਤ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ, ਗਰੀਬ ਨਿਵਾਜ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਖੁਸ਼ੀਆਂ ਦੇ ਮੌਕੇ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ, ਆਪ ਜੀਆਂ ਨੇ ਅੰਗੀਕਾਰ ਕਰਨੇ, ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਮਾਇਆ ਅਰਪਣ ਕੀਤੀ, ਸਮੂਹ ਸੰਗਤ ਦੀ ਹਾਜ਼ਰੀ ਮਾਇਆ ਸਫਲੀ ਕਰਨੀ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਪਾ ਕਰੋ ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ।

ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮੀਨਸ ਆਈ ਗੈਟ ਮਿਲੀਅਨਸ ਆਫ ਹੈਪੀਨੈਸ ਵੈਨ ਮਾਈ ਗੋਡ ਇਜ਼ ਪਲੀਜ਼ਡ ਆਈ ਐਮ ਨੋਟ ਗੋਇੰਗ ਟੂ ਐਲੈਬੋਰੇਟ ਟੂ ਮੱਚ ਔਨ ਦੈਟ ਸੋ ਵਿਦ ਦੈਟ ਲੈਟਸ ਡੂ ਦ ਗ੍ਰੀਟਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੀਟਿੰਗ ਇਨ ਆਲ ਦਾ ਸਿੱਖ ਇਜ਼ ਦਾ ਸੇਮ ਫਾਰ ਆਲ ਦਾ ਟਾਈਮਸ ਮੋਰਨਿੰਗ ਈਵਨਿੰਗ ਨੂਨ ਨਾਈਟ ਵਟ ਐਵਰ ਟਾਈਮ ਇਟ ਇਜ਼ ਇਟ ਡਜ਼ ਨੋਟ ਮੈਟਰ ਸੇਮ ਗ੍ਰੀਟਿੰਗ ਇਜ਼ ਦੇਅਰ ਵਟ ਦੈਟ ਮੀਨਸ ਆਲ ਦਾ ਸਕਸੈਸ ਐਂਡ ਆਲ ਮਾਈ ਗਿਫਟਸ ਦੈਟ ਆਈ ਗੈਟ ਫਰੋਮ ਦ ਗੋਡ ਦੇ ਆਰ ਗਿਵਨ ਬਾਈ ਹਿਮ ਵੈਨ ਹੀ ਇਜ਼ ਪਲੀਜ਼ਡ ਸੋ we are blessed and it's very happy occasion and auspicious occasion when we completed the ceremony marriage ceremony of Vikram Singh Garhiwal with the Yuan Hui Hu with the grace of Vaheguru with the grace of Guru Granth Sahib at this happy occasion I congratulate the couple their parents relatives and friends on both sides on behalf of the management of this gurdwara and all the congregation of this gurdwara and on behalf of all the guests that are present here is khushi par mauke te main punjabi chhod kar liya main jithe Vikram Singh Garhiwal se Yuan Hui Hu nu lakh lakh vadhai dena utthe unna de mata pita ਸਮੂਹ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਮਿੱਤਰਾਂ ਦੋਸਤਾਂ ਸਹੇਲੀਆਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਅਰਦਾਸ ਕਰਦਾ ਅਕਾਲ ਪੁਰਖ ਪਾਸ ਕੇ ਅਕਾਲ ਪੁਰਖ ਉਹਨਾਂ ਦੀ ਜੋੜੀ ਨੂੰ ਸਦਾ ਲਈ ਬਣਾਈ ਰੱਖੇ ਅਤੇ ਉਹਨਾਂ ਨੂੰ ਵਿਆਹਤਾ ਜੀਵਨ ਖੁਸ਼ੀਆਂ ਭਰਿਆ ਹੋਵੇ ਕਾਮਯਾਬੀਆਂ ਵਾਲਾ ਭਰਿਆ ਹੋਵੇ ਅਤੇ ਹੁਣ ਮੈਂ ਇੰਗਲਿਸ਼ ਵਿੱਚ ਲੱਗਾ ਸਪੀਚ ਕਰਨ ਵਾਈ ਪ੍ਰੇ ਟੂ ਵਾਹਿਗੁਰੂ ਟੂ ਗੋਡ to give this married couple all the blessings and all the happinesses of a married life. And also, I congratulate not only the couple but also their parents and relatives. Also, I pray to God for a good relationship of both families, Garhiwal and also the other family, Yuan Hui, whose parents and their relatives all, God give them a very nice relationship forever. Now I'm going to address the couple in English and let me have a vision of them so that they can understand what I'm saying. I may be too fast, but I'll try to be slow down. You both have taken four rounds around Guru Granth Sahib. Without speaking, you have vowed to stay together in this life, through thick and thin, forever and forever. And we pray to God, to Vaheguru, to bless you, to be successful in that, in the vow that you have taken. Also, your responsibilities are doubled now because in Sikhism we do the service also not only to our own parents but to the spouse parents. Same thing applies to the relatives on both sides and friends and community also at the end. So now I'm going to request my Sapar Namani Singh Ji to do the honoring ceremony to the couple. ਹੁਣ ਜੋੜੀ ਨੂੰ ਸਨਮਾਨ ਕੀਤਾ ਜਾਏਗਾ ਜੀ।

0: Bhavana. As you have noticed that in Sikhism, husband and wife have the equal status. And a lot of countries, a lot of religions have started making rules and regulations now, but we already have from day one when we started our religion, means the Sikhism. So that's the salient feature of Sikhism. Also, the honoring part has a significance for the couple. You keep those honoring scarves in your, with your other things at home forever, and that will remind you about the vows you have taken in front of Guru Granth Sahib and in the congregation. So remember that part. ਅਤੇ ਹੁਣ ਆਪ ਸਭ ਨੂੰ ਸੰਗਤਾਂ ਦਾ ਦੋਨਾਂ ਪਾਸਿਆਂ ਤੋਂ ਸੱਦੇ 'ਤੇ ਆ ਕੇ ਅੱਜ ਜਿੱਥੇ ਆਪ ਜੀ ਨੇ ਵਿਆਹ ਦੀ ਰੌਣਕ ਵਧਾਈ ਹੈ ਉੱਥੇ ਤੰਤਰ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵੀ ਵਧਾਈ ਹੈਗੀ ਹੈ ਜੀ। ਸੋ ਆਪ ਜੀ ਦਾ ਹਾਰਦਿਕ ਧੰਨਵਾਦ। ਅਤੇ ਮੈਂ ਹੁਣ ਇੰਗਲਿਸ਼ ਵਿੱਚ ਦੱਸਦਿਆਂ ਹਾਂ। ਆਈ ਐਮ ਥੈਂਕਫੁਲ ਟੂ ਆਲ ਆਫ ਯੂ ਔਨ ਬਿਹਾਫ ਆਫ ਬੋਥ ਫੈਮਿਲੀਜ਼ ਫਾਰ ਕਮਿੰਗ ਹੇਅਰ ਟੂਡੇ at this auspicious occasion of the marriage, where you were part of the marriage ceremony, but you were also part of the congregation. So that's very commendable. For non-Punjabi speakers, you can come to Sikh Gurdwara anytime. Whenever you have free time, we have this free campus, and you only you have to do it, take off your shoes outside the main hall and cover your head all the time. Those are the two protocols that we follow in Sikh religion all the time. So hun kise ne aake badhaiyan thal deniyan ji haan ji aa jao haan ji acha kar lo kar lo jo marzi kar lo aa jao।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤਾ ਪ੍ਰਪੇਅਰ ਨਹੀਂ ਸੀਗਾ, ਪਰ ਆਈ ਜਸਟ ਵਾਂਟ ਟੂ ਥੈਂਕ ਆਲ ਦਾ ਫਰੈਂਡਸ, ਫੈਮਿਲੀ, ਰਿਲੇਟਿਵਸ, ਐਵਰੀਬਡੀ ਫਰੋਮ ਫਾਰ ਐਂਡ ਨੀਅਰ ਹੂ ਹੈਵ ਕਮ ਹੇਅਰ ਟੂ ਜੁਆਇਨ ਦਿਸ ਬਿਊਟੀਫੁਲ ਓਕੇਜਨ। ਫਰੋਮ ਆਵਰ ਬਾਟਮ ਆਫ ਆਵਰ ਹਾਰਟ, ਦ ਗਰੀਵਾਲ ਫੈਮਿਲੀ, ਥੈਂਕ ਯੂ ਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੀ ਯੂ ਵਾਂਟ ਟੂ ਸੇ ਯਾ
0: ਨਾਓ ਯੂ ਕੈਨ ਡੂ ਦ ਸੈਕੰਡ ਪਾਰਟ। ਪੇਰੈਂਟਸ ਓਨਲੀ ਹੀਅਰ, ਅਦਰ ਗੈਸਟ ਕੈਨ ਡੂ ਇਟ ਇਨ ਦ ਲੰਚ ਹਾਲ। ਜਿਹਨਾਂ ਜਿਹਨਾਂ ਮਾਤਾ ਪਿਤਾ ਨੂੰ ਬੇਨਤੀ ਆ ਕਿ ਉਹ ਸਗਨ ਇੱਥੇ ਦੇ ਲੈਣ ਜੇ ਚਾਹੁੰਦੇ ਤਾਂ, ਨਹੀਂ ਤਾਂ ਫਿਰ ਉਹਦੇ ਸਾਰਾ ਕੁਛ ਕਰਨਾ ਵਿਆਹ ਵਾਲੇ ਲੰਗਰ ਵਾਲੇ ਪਾਸੇ ਤਾਂ ਵੀ ਠੀਕ ਹੈ। ਯੂ ਵਾਂਟ ਟੂ ਡੂ ਇਟ ਇਨ ਦਾ ਲੰਚ ਹਾਲ, ਦੈਟਸ ਫਾਈਨ ਆਲਸੋ। ਕਪਲ ਆਫ ਥਿੰਗਸ ਦੈਟ ਆਈ ਡਿਡ ਨਾਟ ਮੈਨਸ਼ਨ ਇਨ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ, ਵੀ ਡੂ ਨਾਟ ਪੁੱਟ ਦਾ ਗਾਰਲੈਂਡਸ ਅਰਾਊਂਡ ਦਾ ਕਪਲ ਨੈਕਸਟ, ਔਰ ਵੀ ਡੂ ਨਾਟ ਪੁੱਟ flower petals. Those are two things. Why we don't do it? Being Guru Granth Sahib Supreme, we respect Guru Granth Sahib. That's why everything is under Guru Granth Sahib. Guru Granth Sahib is the Supreme One. So thinking of the respect for that, we always have that tradition not to do other things. Keep it simple. So if nobody else wants to come and congratulate the couple, that's fine with me. So I'm thankful for all of you to give me the service to conduct this part. I appreciate that. I'm blessed by God, by Vaheguru to do it. I don't do it. He is the one who makes me do it. He is the one who brings me here. I do not have the capability of coming here. No, I cannot brag, I cannot do it. All is done according to His will, only according to the will of Vaheguru. And I am thankful to Vaheguru. Vaheguru Ji Ka Khalsa, Vaheguru Ji Ki Fateh.

ਭਾਈ ਸਾਹਿਬ ਹੋਰਾਂ ਨੇ ਜੋ ਗ੍ਰਾਹਕ ਜਿਨ੍ਹਾਂ ਚ ਸ਼ਬਦ ਪੜ੍ਹਨੇ ਹਨ ਰਾਗ ਪੈਰੋ ਐਂਡ ਟੋਡੀ ਲਾਈਕ ਕਟ ਹੋਣ ਤੇ ਦੱਸਿਆ ਨਹੀਂ ਪੜ੍ਹ ਪਾ ਰਿਹਾ ਪੂਰਾ ਸੋ ਜੀ ਆਇਆਂ ਨੂੰ ਜੀ

ਸਾਹਿਬ ਜੀ ਨੇ ਵਾਜੀ ਸਾਧ ਸਿੰਘ ਜੀਓ ਆਓ। ਸਭ ਤੋਂ ਪਹਿਲਾਂ ਸਾਰੇ ਗੱਜ ਕੇ ਪਤੇ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅੱਜ ਆਪਾਂ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਹਾਂ। ਇਕੱਤੀ ਰਾਗ ਦਰਬਾਰ ਅਸੀਂ ਮਨਾ ਰਹੇ ਹਾਂ। ਦਸਾਂ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਸੁਰੀਲੇ ਕੀਰਤਨੀ ਹੈ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਬਹੁਤ ਹੀ ਸੁੰਦਰ ਕੀਰਤਨ ਕਰ ਰਹੇ ਸਨ ਰਾਗਾਂ ਦੇ ਨਾਲ। ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਨੇ ਬਹੁਤ ਆਸ਼ੀਰਵਾਦ ਬਲੈਸਿੰਗਸ ਦਿੰਦੇ ਨੇ ਸਾਨੂੰ। ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ, ਜੋ ਕਿ ਆਪ ਜੀ ਰਾਗਾਂ ਨੂੰ ਤੇ ਸਾਨੂੰ ਛੋਟੇ ਬੱਚਿਆਂ ਨੂੰ ਅਸੀਸ ਬਖਸ਼ਦੇ ਹੋ। ਆਪ ਜੀ ਦੀ ਅਸੀਸ ਹੀ ਸਾਡੀ ਹੌਸਲਾ ਵਧਾਈ ਹੈ। ਸਾਡੇ ਨਾਲ ਜੋ ਕਿ ਵਾਇਲਨ ਤੇ ਸੰਗਤਕਾਰ ਨੇ ਮੇਰੇ ਛੋਟੇ ਵੀਰ ਭਾਈ ਸੁਖਮਪ੍ਰੀਤ ਸਿੰਘ, ਸੁਖਮੀਰ, ਸੁਖ ਅੰਮ੍ਰਿਤ ਸਿੰਘ, ਜੋ ਕਿ ਬਹੁਤ ਹੀ ਸੋਹਣੀ ਵਾਇਲਨ ਵਜਾਉਂਦੇ ਨੇ। ਮੈਂ ਆਪ ਬੇਨਤੀ ਕੀਤੀ, ਮੈਂ ਭਾਅ ਜੀ ਤੁਸੀਂ ਸਾਡੇ ਨਾਲ ਸੰਗਤ ਕਰੋ। ਕਹਿੰਦੇ ਭਾਅ ਜੀ ਮੈਂ 5 ਘੰਟੇ ਵਜਾਇਆ ਅਤੇ ਮੇਰਾ ਪੈਰ ਸੋ ਗਿਆ, ਅਤੇ ਮੈਂ ਪਲੀਜ਼ ਅਗਰ ਆਪ ਜੀ ਆਓਗੇ ਤਾਂ ਸਾਡੀ ਪਰਫੋਰਮੈਂਸ ਨੂੰ 4 ਚਾਂਦ ਹੋਰ ਲੱਗ ਜਾਣ। ਅਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਰਾਗ ਭੈਰੋਂ ਅਤੇ ਉਸ ਤੋਂ ਬਾਅਦ ਰਾਗ ਤੋੜੀ ਅਸੀਂ ਆਪ ਜੀ ਨੂੰ ਸੁਣਾਵਾਂਗੇ। ਆਓ, ਜੋ ਕਿ ਬੰਦਿਸ਼ ਚਾਪਤਾਲ ਦੇ ਵਿੱਚ ਹੈ। ਬੇਸਿਕਲੀ ਅਸੀਂ ਸ਼ਾਸਤਰੀ ਸੰਗੀਤ ਦੇ ਵਿੱਚ PhD ਦੋਵੇਂ ਭਰਾਵਾਂ ਨੇ ਕੀਤੀ ਹੈ। ਕਲਾਸੀਕਲ ਦੇ ਵਿੱਚ ਭੈਰਵ ਜਿਹੜਾ ਰਾਗ ਹੈ, ਜੋ ਕਿ ਪਹਿਲੇ ਈਅਰ ਦੇ ਵਿੱਚ ਸਿਖਾਇਆ ਜਾਂਦਾ ਰਾਗ ਭੈਰਵ, ਭੋਪਾਲੀ ਗੁਰਦਾ, ਇੱਦਾਂ ਵੇਰੀਅਸ ਟਾਈਪ ਦੇ ਰਾਗ, ਬਹੁਤ ਹੀ ਸੋਹਣਾ ਉਪਰਾਲਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਨੇ ਕੀਤਾ ਹੈ। ਅਤੇ ਸੈਨ ਹੋਜ਼ੇ ਦੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਹੈ। ਆਓ ਸਾਰੇ ਸ਼ਬਦ ਸਰਵਣ ਕਰੀਏ। ਭਲੇ ਨਿੰਦੋ ਭਲੇ ਨਿੰਦਾ ਲੋਕ, ਤਨ ਮਨ ਰਾਮ ਪਿਆਰੇ ਜੋ। ਆਓ ਸਾਰੇ।

ਜਿਹਦੇ ਜੀ ਉਹਨਾਂ ਨੇ ਤਾਨ ਮਾਰੀਆਂ ਨੂੰ ਸਪਾਟ ਦੀ ਤਾਨ ਕਹਿੰਦੇ ਨੇ, ਜੋ ਕਿ ਅੱਧੀ ਮਾਤਰਾ ਦੀ ਤਾਨ ਆਪ ਜੀ ਨੂੰ ਸਥਾਈ ਦੇ ਵਿੱਚ ਉਸਤਾਦ ਜੀ ਕੋਸ਼ਿਸ਼ ਕਰ ਰਹੇ ਹਾਂ ਸਥਾਈ ਦੇ ਵਿੱਚ ਅੱਧੀ ਮਾਤਰਾ ਦੀ ਤਾਨ ਮਾਰਾਂਗੇ।

ਗੰਗਾ ਜੀ ਆ ਹੁਣ ਰਾਗ ਤੋੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਓ ਸਾਰੇ ਸ਼ਰਨ ਕਰੀਏ।

0: ਦੱਸਿਆ ਪ੍ਰਵਾਨ ਕੰਨੀ ਭੁੱਲਾਂ ਚ ਕਦ ਕੀ ਮਾਂ ਸਾਰਿਆਂ ਦਾ ਕੁਟਾਨ ਕੂਟ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਟਾਫ ਮੈਂਬਰ ਦਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਹੀ ਸੁਰੀਲੇ ਕੀਰਤਨੇ ਹਨ ਸਾਰੇ ਬੱਚੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਚੋਟੀ ਰਾਗ ਪੂਰੇ ਠਹਿਰਾਉ ਨਾਲ ਗਾਇਨ ਕੀਤਾ ਪਿਆਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ

ਖਤਮ ਰਾਮ ਤੇ ਨਦੀ ਆਇਆ ਦਾਸ ਸੰਤਨ ਭਾਏ ਤੋਂ ਪਾਇਆ ਆਪਣੇ ਦਾਸ ਤੋਂ ਆਪ ਕਿਰਪਾ ਕਰੇ ਤੇ ਦਾਸ ਤੋਂ ਸਭ ਸੁਜੀ ਕਰੇ ਸਤਿ ਆਗਿਆ ਆਤਮਾ ਕਹਾਵੈ ਜੀਵਨ ਮੁਕਤ ਸਭ ਕਹਾਵੈ ਕੈਸਾ ਸਵੰਗ ਕਹਿ ਮਾਟੀ ਕੈਸਾ ਅੰਮ੍ਰਿਤ ਕੈਸੀ ਜੋ ਵਰਤ ਆਏ ਸਾਈ ਜੋ ਤੇ ਨਾਨਕ ਉਹ ਪੁਰ ਕਹੀ ਹੈ ਜੀਵਨ ਮੁਕਤ ਆਪਣੇ ਕਰਨ ਕਰਾ